ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀਓ ਟੋਡੀ ਮਹੱਲਾ ਪੰਜਵਾਂ ਸਤਿਗੁਰ ਆਇਓ ਸਾਨੂੰ ਤਿਉਹਾਰੀ ਮਿਲੇ ਸੁਖ ਨਾਮ ਹਰ ਕੋ ਬਾ ਚਿੰਤਾ ਲਾਏ ਹਮਾਰੇ ਰਹਾਓ ਆਪਣਾ ਸੂਜੇ ਦੂਜੀ ਠਾਹਰ ਹਾਰ ਪਰਿਓ ਤੋ ਦੁਆਰੀ ਲੇਖਾ ਛੋੜ ਅਲੇਖੇ ਝੂਠੇ ਹਮ ਨਿਰਗੁਣੇ ਅਵਾਰੀ ਸਾਧੂ ਬਖਸੰਦ ਸਦਾ ਮਿਹਰਬਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਓ ਇਹ ਵਾਰੀ ਹੋਟਲ ਗੁਰ ਕੇ ਵੀ ਐਨ ਸਹਿਜ ਸੁਭਾਈ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਹੋਵੇ ਸਿਖ ਸਮਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਰ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ

ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ। ਸਤਿਗੁਰ ਮਿਲੇ ਸੁਭਾਏ ਸਹਿਜ ਗੁਣ ਗਾਈਐ ਜੀਉ। ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ। ਸਤਿਗੁਰ ਮਿਲੇ ਸੁਭਾਏ ਸਹਿਜ ਗੁਣ ਗਾਈਐ ਜੀਉ। ਗੁਣ ਗਾਏ ਵਿਕਸੇ ਸਦਾ ਅੰਦਨ ਜਾਂ ਆਪ ਸਾਚੇ ਭਾਵੈ। ਅਹੰਕਾਰ ਹਉਮੈ ਤਜੇ ਮਾਇਆ ਸਹਿਜ ਨਾਮ ਸੁਮਾਵੈ। ਆਪ ਕਰਤਾ ਕਰੇ ਸੋ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ। ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ। ਅੰਦਰ ਸੱਚਾ ਨੇਹੋ ਪੂਰੇ ਸਤਿਗੁਰੂ ਜੀਵੇ। ਅੰਦਰ ਸੱਚਾ ਨੇਹੋ ਪੂਰੇ ਸਤਿਗੁਰੈ ਜੀਉ। ਹੁਣ ਤਿਸ ਸੇ ਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਉ। ਕਦੇ ਨਾ ਵਿਸਾਰੀ ਅੰਦਰ ਸੁਮਾਰੀ ਜਾਂ ਨਾਮ ਲਏ ਤਾਂ ਜੀਵਾਂ। ਸਰਵਣੀ ਸੁਣੀ ਤਾਂ ਇਹ ਮਨ ਤ੍ਰਿਪਤੇ ਗੁਰਮੁਖ ਅੰਮ੍ਰਿਤ ਪੀਵਾਂ। ਨਜ਼ਰ ਕਰੇ ਤਾਂ ਸਤਿਗੁਰ ਮੇਲੇ ਅਨ ਦਿਨ ਵਿਵੇਕ ਬੁੱਧ ਵਿਚਰੈ। ਅੰਦਰ ਸੱਚਾ ਨੇਹੋ ਪੂਰੇ ਸਤਿਗੁਰੈ। ਸਤ ਸੰਗਤ ਮਿਲੇ ਬੜਭਾਗ ਤਾਂ ਹਰ ਰਸ ਆਵੇ ਜੀਉ। ਅੰਦਰ ਰਹੇ ਲਿਵ ਲਾਏ ਤਾਂ ਸਹਿਜ ਸੁਮਾਵੇ ਜੀਉ। ਸਹਿਜ ਸੁਮਾਵੇ ਜਾਂ ਹਰ ਮਨ ਭਾਵੇ ਸਦਾ ਅਤੀਤ ਬੈਰਾਗੀ। ਹਾਲਤ ਪਾਲਤ ਸੋਭਾ ਜਗ ਅੰਤਰ ਰਾਮ ਨਾਮ ਲਿਵ ਲਾਗੀ। ਹਰਖ ਸੋਗ ਦੋਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ। ਸਤ ਸੰਗਤ ਮਿਲੇ ਬੜਭਾਗ ਤਾਂ ਹਰ ਰਸ ਆਵੇ ਜੀਉ। ਦੂਜੇ ਭਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਉ। ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਉ। ਮਾਇਆ ਦੁੱਖ ਮੋਹਿਆ ਹਉਮੈ ਰੋਹਿਆ ਮੇਰੀ ਮੇਰੀ ਕਰਤ ਬਿਹਾਵੇ। ਜੋ ਪ੍ਰਭ ਦੇਹ ਤਿਸ ਚੇਤੇ ਨਾਹੀਂ ਅੰਤ ਗਿਆ ਪਛਤਾਵੇ। ਬਿਨ ਨਾਮੇ ਕੋ ਸਾਥ ਨਾ ਚਾਲੇ ਪੁੱਤਰ ਕਲੱਤਰ ਮਾਇਆ ਧੋਇਆ। ਦੂਜੇ ਭਾਏ ਦੁੱਖ ਹੋਏ ਮਨਮੁਖ ਜੰਮ

ਪ੍ਰਭ ਮਨ ਭਾਵੇ ਤਾਂ ਹੁਕਮ ਸਮਾਵੇ, ਹੁਕਮ ਮਨ ਸੁਖ ਪਾਇਆ। ਅੰਦਰ ਜਪਤ ਰਹੇ ਦਿਨ ਰਾਤੀ, ਸਹਿਜੇ ਨਾਮ ਧਿਆਇਆ। ਨਾਮੋ ਨਾਮ ਮਿਲੀ ਬੜਿਆਈ, ਨਾਨਕ ਨਾਮ ਮਨ ਭਾਵੇ। ਕਰ ਕਿਰਪਾ ਲਿਹੋ ਮਲਾਈ, ਮੈਲ ਹਰ ਪਾਵੇ ਜੀਓ। ਪ੍ਰਭ ਮਨ ਭਾਵੇ ਹੁਕਮ ਸੁਮਾਵੇ, ਹੁਕਮ ਮਨ ਸੁਖ ਪਾਇਆ। ਅੰਦਨ ਜਪਤ ਰਹੇ ਦਿਨ ਰਾਤੀ, ਸਹਿਜੇ ਨਾਮ ਧਿਆਇਆ।

0: ਭੇਦ ਸੁਣੇ ਸਾਸਤ ਸਿਮਰਤ ਵੇਦ,
1: ਨਾਨਕ ਭਗਤਾ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ,
0: ਸੁਣੇ ਸਤ ਸੰਤੋ ਗਿਆਨ, ਸੁਣੇ ਅਠ ਸੱਠ ਕਾਇ ਸਨਾਨ,
1: ਸੁਣੇ ਪੜ ਪੜ ਪਾਵੇ ਮਾਨ, ਸੁਣੇ ਲਾਗੇ ਸਹਿਜ ਧਿਆਨ,
0: ਨਾਨਕ ਭਗਤਾ ਸਦਾ

0: ਸੰਤੋਖ ਥਾਪ ਰੱਖਿਆ ਦਿਨ ਸੂਤ।
1: ਜੇਕੋ ਬੁੱਝੇ ਹੋਵੇ ਸਚਿਆਰ, ਧਬਲੇ ਉੱਪਰ ਕੇਤਾ ਭਾਰ,
0: ਧਰਤੀ ਹੋਰ ਪਰੇ ਹੋਰ ਹੋਰ ਤਿਸੇ ਭਾਰ।

0: ਅਮਤ ਨਿਰੰਕਾਰ
1: ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ
0: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ
1: ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ।

0: ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ,
0: ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵਟ ਹੱਤਿਆ ਕਮਾਹੇ,
1: ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੁੜੀ ਯਾਰ ਕੁੜੇ ਫਿਰਾਹੇ,
0: ਅਸੰਖ ਮਲੇਸ਼ ਮਲ ਪਖਾਹੇ, ਅਸੰਖ ਨਿੰਦਕ ਸਿਰ ਕਰੇ ਭਾਰ।
1: ਨਾਨਕ ਨੀਚ ਕਹੇ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ,
0: ਅਸੰਖ ਕਹੇ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾ,
1: ਅਖਰੀ ਲੇਖਣ ਬੋਲਣ ਬਾਣ, ਅਖਰਾ

0: ਬਖਸ਼ੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ
1: ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ
0: ਅਮੁੱਲ ਆਵੇ ਅਮੁੱਲ ਅਮੁੱਲ ਆਵੇ ਮੁੱਲ ਜਾਏ ਅਮੁੱਲ ਭਾਏ ਮੁੱਲਾ ਸਮਾਏ
1: ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ
0: ਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮ

0: ਹਰ ਕਿਹਾ ਸੋ ਘਰ ਕਿਹਾ ਜਿਤ ਮੈਂ ਸਰਬ ਸੰਭਾਲੇ
1: ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ
0: ਕੀਤੇ ਰਾਗ ਪ੍ਰੀਤ ਸੋ ਕਹੀਐਨ ਕੀਤੇ ਗਾਵਣ ਹਾਰੇ
1: ਗਾਵੇ ਤੁਨੋ ਪਾਣ ਪਾਣੀ ਮੈਂ ਸੰਤਰ ਗਾਵੇ ਰਾਜਾ ਧਰਮ ਦੁਆਰੇ
0: ਗਾਵੇ ਹੈ ਚਿਤ ਗੁਪਤ ਲਿਖ ਜਣ ਹੈ ਲਿਖ ਲਿਖ ਧਰਮ ਵਿਚਾਰੇ
1: ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ
0: ਗਾਵੇ ਹੈ ਇੰਦ ਇੰਦਾ ਸੁਣ ਬੈਠੇ

0: ਆਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ
1: ਸੋ ਪਾਤਸ਼ਾਹ ਸਾਹਿਬ ਨਾਨਕ ਰਹਿਣ ਜਾਈ
0: ਮੁੰਦਾ ਸੰਤੋਖ ਸਰਮ ਪਰ ਝੋਲੀ ਧਿਆਨ ਕੇ ਕਰੇ ਬੈਭੂਤ
1: ਕਿੱਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ
0: ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ
1: ਆਦੇਸ ਤੇ ਆਦੇਸ ਆਦ ਨੀਲ ਨਾਦ ਨਾਹਤ ਜੁਗ ਜੁਗੇ ਕੋ ਵੇਸ
0: ਭੁਗਤ ਗਿਆਨ ਦਇਆ ਪੰਡਾ।

0: ਨੀਲ ਅਨਾਦ ਅਨਾਹਤ ਜੁਗ ਜੁਗ ਇਕ ਵੇਤ
1: ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ
0: ਕਰ ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ
1: ਆਦੇਸ ਤੇ ਆਦੇਸ ਆਰ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
0: ਇਕ ਦੂਜੀ ਬੋ ਲੱਖ ਹੋਵੇ ਲੱਖ ਹੋਵੇ ਲੱਖ ਵੀਸ
1: ਲੱਖ ਲੱਖ ਕਿਹੜਾ ਆਖੀਐ ਏਕ ਨਾਮ ਜਗਦੀਸ
0: ਏਤ ਰਾਹ ਪਤ ਪਵੜੀਆਂ ਚੜੀਐ ਹੋਇਆ ਕੀਸ
1: ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ
0: ਨਾਨਕ ਨਦਰੀ ਪਾਈਐ ਕੂੜੇ ਕੂੜੇ ਠੀਸ
1: ਆਖਣ

0: ਛੁਟੈ ਸੰਸਾਰ,
1: ਜਿਸ ਹੱਥ ਜੋਰ ਕਰ ਵੇਖੇ ਸੋਏ, ਨਾਨਕ ਉੱਤਮ ਨੀਚ ਨ ਕੋਏ,
0: ਰਾਤੀ ਰੁੱਤੀ ਤਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ,
1: ਇਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ।

0: ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ
1: ਕੀਤੇ ਪਵਣ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼
0: ਕੀਤੇ ਬਰਮੇ ਘੜਤ ਘੜੀਏ ਰੂਪ ਰੰਗ ਕੇ ਵੇਸ
1: ਕੀਤੀਆ ਕਰਮ ਭੂਮੀ ਮੇਲ ਕੀਤੇ ਕੀਤੇ ਤੂੰ ਉਪਦੇਸ਼
0: ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ
1: ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ
0: ਕੀਤੇ ਦੇਵ ਦਾਨ ਮਮੁਨ ਕੀਤੇ ਕੀਤੇ ਰਤਨ ਸਮੁੰਦ

ਸਰਮ ਖਣ ਕੀ ਬਾਣੀ ਰੂਪ ਤਿਥੇ ਘਾਟ ਘੜੀਏ ਬਹੁਤ ਅਨੂਪ ਤਿਥੇ ਘੜੀਏ ਸੁਰਤ ਮਤ ਮਨ ਬੁੱਧ ਤਿਥੇ ਘੜੇ ਸੁਰਾਂ ਸਿੱਧਾਂ ਕੀ ਸੁਧ।

0: ਜੇਸੇ ਨਮਸਤਕ ਭੀਸੇ ਨਮਸਤਕ ਨਰਧਾਮੇ ਨਮਸਤਕ ਨਰਬਾਮੇ
1: ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ
0: ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ
1: ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੁਭਨਵੇ
0: ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ
1: ਨਮੋ ਕਾਲੇ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਨੇ ਨਮਸਤੰਗ
0: ਵਰਨੇ ਨਮਸਤੰਗ ਰਾਗ ਨਮਸਤੰਗ ਰਤਾਰੰਗ ਨਮੋ ਸਰਬ ਧੰਦੇ ਨਮੋ ਸਤਵੰਦੇ
1: ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ
0: ਨਮਸਤੰਗ ਨਮਸਤੰਗ ਮਹੰਤੇ ਨਮਸਤਸ ਰਾਗੇ ਨਮਸਤੰਗ ਸੁਹਾਗੇ
1: ਨਮੋ ਸਰਬ ਸੋਖੰ ਨਮੋ ਸਰਬ ਭੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ
0: ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ

0: ਕੀ ਸਰੂਪੇ ਨਮੋ ਰਾਜ ਰਾਜੇਸ਼ਵਰਮ ਪਰਮ ਰੂਪੇ
1: ਨਮੋ ਜੋਗ ਜਗੇਸ਼ਵਰਮ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰਮ ਪਰਮ ਬ੍ਰਿਧੇ
0: ਨਮੋ ਸ਼ਾਸਤਰ ਪਾਣੀ ਨਮੋ ਆਸਤਰ ਮਨ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ
1: ਅਪੇਖੀਆ ਪਰਮੀਆ ਭੋਗੀਆ ਭੁਗਤੇ ਨਮੋ ਜੋਗ ਜਗੇਸ਼ਵਰਮ ਪਰਮ
0: ਜੁਗਤੇ ਨਮੋ ਨਤ ਨਾਰਾਇਣ ਗੁਰੂ ਕਰਮਿਨੋ ਪ੍ਰੀਤ ਅਪ੍ਰੀਤ ਦੇਵ ਸੁਧਰਮੇ

0: ਵਾਧੇ ਵਾਧੇ ਨੰਦੀ ਸਰੂਪੇ ਨੋ ਸਰ ਮਨ ਸਮਸਤੇ ਨਿਧਾਨੇ
1: ਨਮਸਤੰਗ ਨਿਰਨਾਪੇ ਨਮਸਤੰਗ ਪਰਮਾਤੇ ਨਮਸਤੰਗ ਗੰਜੇ ਨਮਸਤੰਗ ਪੰਜੇ
0: ਕਾਲੇ ਨਮਸਤੰਗ ਪਾਲ ਨਮ ਸਰਬ ਦੇਸੇ ਨਮ ਸਰਬ ਭੇਸੇ
1: ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਹਾਮਾਏ
0: ਗੀਤੇ ਨਮ ਬ੍ਰਿਤ ਪ੍ਰੀਤੇ ਨਮ ਰੋਖ ਰੋਕੇ ਨਮ ਸੁਖ ਸੋਖੇ
1: ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਪੀਤੰਗ
0: ਨਮੋ ਸਰਬ ਗਿਆਨੰ ਨਮ ਪਰਮ ਤਾਨੰ ਨਮ ਸਰਬ ਮੰਤਰੰ ਨਮ ਸਰਬ ਜੰਤਰੰ
1: ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤਰਪੰਗੀ ਅਨੰਗੇ
0: ਜੀਵ ਜੀਵੰ ਨਮ ਬੀਜ ਬੀਜੇ ਖਿਜੇ ਭਿਜੇ ਸਮਸਤੰਗ ਪ੍ਰਸਿਜੇ
1: ਕਿਰਪਾਲੰਗ ਸਰੂਪੇ ਕੋ ਕਰਮੰਗ ਪਰਨਾਸੀ ਸਦਾ ਸਰਬਦਾ ਹਿਰਦ ਸਿਦੰਗ ਨਿਵਾਸੀ ਚਰਪਟ ਸ਼ੰਤ ਵੈ ਪ੍ਰਸਾਦ
0: ਕਰਮੇ ਅੰਬਰ ਧਰਮੇ ਖਲ ਜੋਗੇ ਚਲ ਭੋਗੇ
1: ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਲਖ ਕਰਮੰਗ
0: ਦਾਤਾ ਸਰਵੰਗ ਗਿਆਤਾ ਸਰਵੰਗ ਭਾਨੇ ਸਰਵੰਗ ਮਾਨੇ
1: ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਭੁਗਤਾ ਸਰਵੰਗ ਜੁਗਤਾ
0: ਸਰਵੰਗ ਦੇਵੰ ਸਰਵੰਗ ਭੇਵੰ ਸਰਵੰਗ ਕਾਲੇ ਸਰਵੰਗ ਪਾਲੇ
1: ਅਰਵਾਲ ਸ਼ੰਤ ਵੈ ਪ੍ਰਸਾਦ
0: ਆਦ ਰੂਪਨਾਦ ਮੂਰਜੋਨ ਪੁਰਖ ਅਪਾਰ
1: ਸਰਵ ਮਾਤਰ ਮਾਨ ਦੇਵ ਭੇਵ ਆਦ ਉਦਾਰ
0: ਸਰਵ ਬਾਲਕ ਸਰਵ ਕਾਲਕ

ਕਿਆ ਸੁਖ ਵਰਨਾ ਕੇ ਸਰਵਾ ਭਰਨਾ ਹੈ ਜਗਤੰ ਕੀਤੀ ਹੈ ਕੇ ਸ਼ਤਰੰਗ ਸ਼ਤਰੀ ਹੈ ਕੇ ਬ੍ਰਹਮਣ ਸਰੂਪ ਹੈ ਕੇ ਅਨੁਭਵ ਅਨੁਪ ਹੈ ਕੇ ਆਪ ਭੀ ਵੰਗ ਚਤਰੰਗ ਬਿਹੀ

0: ਨਮੋ ਰਾਜ ਸਿੰਘ ਤਾਮ ਸਿੰਘ ਸ਼ਾਂਤ ਰੂਪੇ, ਨਮੋ ਪਰਮ ਤਤੰਗਾ ਤਤੰਗ ਸਰੂਪੇ,
1: ਨਮੋ ਜੋਗ ਜੋਗੇ, ਨਮੋ ਗਿਆਨ ਗਿਆਨੇ, ਨਮੋ ਮੰਤਰ ਮੰਤਰੇ, ਨਮੋ ਧਿਆਨ ਧਿਆਨੇ, ਨਮੋ ਜੁਗ
0: ਜੁਗੇ, ਨਮੋ ਗਿਆਨ ਗਿਆਨੇ, ਨਮੋ ਭੋਜ ਭੋਜੇ, ਨਮੋ ਪਾਨ ਪਾਨੇ,
1: ਨਮੋ ਕਲੇ ਕਰਤਾ, ਨਮੋ ਸ਼ਾਂਤ ਰੂਪੇ, ਨਮੋ ਇੰਦਰ ਇੰਦਰੇ, ਅਨਾਰੰਗ
0: ਅਲੰਕਾਰ ਰੂਪੇ, ਅਲੰਕਾਰ ਅਲੰਕੇ, ਨਮੋ ਆਸਾਸ, ਨਮੋ ਭੰਗ ਭੰਕੇ,
1: ਭੰਗੀ ਸਰੂਪੇ, ਅਨੰਗੀ ਅਨਾਮੇ, ਤਰਭੰਗੀ ਤਰਕਾਲੇ, ਅਨੰਗੀ ਅਕਾਮੇ, ਏਕ ਸ਼੍ਰੀ ਸ਼ਾਂਤ
0: ਜਲ ਪਬ ਪੰਜ ਪੰਜ ਲੱਖ ਪੱਖ
1: ਅਕਾਲ ਦਿਆਲ ਲੇਖ ਭੇਖ,
0: ਨਾਮ ਕਾਮ ਘਾਟ
1: ਅਨਾਥੇ ਪਰਮਾਥੇ, ਅਜੋਨੀ ਅਮੋਨੀ,
0: ਨਰਾਗਿਨ ਰੰਗਿਨ ਰੂਪਿਨ ਰੇਖੇ,
1: ਕਰਮੰਗਾ ਪਰਮੰਗਾ ਗੰਜੇ ਅਲੇਖੇ, ਪੁਜੰਗ ਪਿਆਤ ਸ਼ੰਦ,
0: ਸਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ, ਗੰਜਨ ਨਾਮੇ ਸਮਸਤਲ ਨਿਵਾਸੀ,
1: ਕਾਮੰਗ ਭੈ ਪੂਤੇ, ਸਮਸਤਲ ਸਰੂਪੇ, ਕੋ ਕਰਮੰਗ ਪ੍ਰਣਾਸੀ, ਸਦਰਮੰਗ ਭੈ ਪੂਤੇ,
0: ਸਦਾ ਸਚਦਾਨੰਦ ਸਤਰੰਗ ਪ੍ਰਣਾਸੀ, ਕਰੀ ਮੁਲਕ

0: ਪਾਤਸ਼ਾਹ ਸਤਿਗੁਰੂ ਪ੍ਰਸਾਦ ਪਾਤਸ਼ਾਹ ਦਸਵੀਂ ਤੋਂ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨੇ ਦੇਖਿਤ ਪ੍ਰਾਣ ਪਤੀ ਕੇ ਮਤ ਤੰਗ ਜਰ ਯਰ ਸੰਗ ਅਨੁਪ ਤੰਗ ਸੁਰੰਗ ਸਵਾਰੀ ਹਰੀ ਭਗਵਾਨ ਕੇ ਭੂ ਭਲੇ ਬਦਨਾਵ ਸੀਸ ਨ ਜਾਤ ਵਿਚਾਰੇ ਸਭ ਦੇ ਸਿਦਸਾਨ ਕੋ ਬਾਜ ਢੋਲ ਮਰਦੰਗ ਨਗਾਰੇ
1: ਸੁੰਦਰ
0: ਹਿੰਸਤ ਹੈ ਭਗਵਾਨ ਕੇ ਭੂਪਤ ਕੌਣ ਘਨੈਨੀ ਜਾਤ ਵਿਚਾਰੇ
1: ਭਗਵਾਨ
0: ਭਜੇ ਬਿਨ ਅੰਤ ਕੋ ਅੰਤ ਕੇ ਸੰਜਮ ਨੇਮ ਅਨੇਕ ਬਸੇਖ ਹੈ
1: ਜਮੀਨ
0: ਜਮਾਨ ਜਤੀ ਜਾ ਧਾਰ ਸਭ ਸੁਭ ਚਾਰ ਹਜ਼ਾਰ ਕ ਦੇਖ ਹੈ
1: ਭਗਵਾਨ ਭਜੇ ਬਿਨ ਭੂਪਤ ਏਕ ਰਤੀਬਿਨ ਏਕ ਨਾਇਕ ਹੈ ਸਦ
0: ਸੁਭਾ ਦਰੰਤ ਦਬਾ ਸਾਹ ਸਨਾਦਰ ਜਾਨ ਦਲੈਂਗੇ
1: ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੈ ਨਾ ਹਲੈ ਹੋਰ ਵੀ
0: ਮੁਰੋ ਮਵਾਸਨ ਮਾਤਮ ਦੰਗਨ ਮਾਨ ਮਲੈਂਗੇ
1: ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਧਾਨ ਚਲੈਂਗੇ ਜੀ
0: ਬਾਰ ਬਟੇ ਬਰਿਆਰ ਵਿਚਾਰ ਹੈ ਸਾਰ ਕੀ ਧਾਰ ਪਛਈਆ
1: ਤੋਰਤ ਦੇ ਸਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲੈਂਗੇ ਗਾਲੀ ਗਰਾਂ
0: ਜੋੜ ਨਾਰ ਸੁਬਤਨੀ ਜਕ ਚਾਰ ਲਵਈਆ
1: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਏਕ ਦਿਵਈਆ ਗਾਨ
0: ਦੇ ਫਰੰਦਨ ਸਾਚਰ ਭੂਤ ਭਵਖ ਭਵਾਨ ਜਪਾਂਗੇ
1: ਜੀਵ ਜਿਦੇ ਜਲ ਮੈਂ
0: ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਬਾਹਰ ਜਤਨ ਪਾਪਣ ਖਪਾਂਗੇ
1: ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੇ ਅਵਲੋਕ ਚਪੈਂਗੇ ਮਾਨ
0: ਵਿੰਦਰ ਗਿੰਦਰ ਨਰਾਧ ਵਜਾਉਣ ਤੁਰ ਲੋਕੋ ਰਾਜ ਕਰਾਂਗੇ
1: ਕੋਟਿ ਸ਼ਨਾਨਕ ਜਾਦਕ ਦਾਨ ਅਨੇਕ ਸੁਵੰਬਰ ਸਾਜ ਬਰੈਂਗੇ
0: ਰਾਮੇਸ਼ਰ ਵਸਨ ਸਾਚੀ ਪਤ ਅੰਤ ਫਸੇ ਜਮ ਫਾਸ ਪਰਾਂਗੇ
1: ਜੇ ਨਰ ਸ਼੍ਰੀ ਪਤ ਕੇ ਪ੍ਰਸ ਹੈ ਭਗਤੇ ਨਰ ਫੇਰ ਨ ਦੇਹ ਤਰੈਂਗੇ
0: ਆਪੇ ਦੋ ਲੋਚਨ ਮੂੰਦ ਕੇ ਬੈਠ ਰਿਹੋ ਬਖ ਧਿਆਨ ਲਗਾਇਓ
1: ਨਾਥ ਪ੍ਰਿਯੋ ਲਿਏ ਸਾਧ ਸਮੁੰਦਰਨ ਲੋਕ ਵਾਸ
0: ਕੀਓ ਬਖਿਆਨ ਸੁਬੈਠ ਕੈਸੀ ਐਸੀ ਸੁਬਹਿ ਸੁਬਤਾਯੋ
1: ਸਾਚ ਕਹੋ ਸੁਨ ਲਿਓ ਸਬੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ
0: ਆਹੁਲ ਪਾਹਨ ਪੂਜ ਧਰੇ ਸਰ ਕਾਹੁਣ ਲੰਗਰ ਲਟ

ਅਨੂਪ ਸਰੂਪਾ ਰੰਗ ਭਯੋ ਰਾਵ ਕਈ ਭੂਪਾ ਕਉ ਫੂਲ ਰਾਜਾ ਹੋਇ ਬੈਠਾ ਕਉ ਸਿਮਟ ਭਯੋ ਸ਼ੰਕਰ ਕੈਠਾ ਅਬਰਚਾ ਮੇਰੀ ਤੁਮ ਕਰੋ ਸਿੱਖੋ ਵਾਰ ਸਿੱਖ ਸੰਗਰੂ ਸਕਲ ਮਲੇਸ਼ ਕਰੋ ਤਵ ਸ਼ਰਣੀ ਪਰਿਤਨ ਕੇ ਦੋਸ਼

0: ਸ਼ਬਦ ਗੁਰੂ ਦੇ
1: ਗਿਆਨ ਸਦਾ ਗੁਰ ਦੀ ਕਿਰਪਾ ਕਰੇ ਪਿਆਰਿਆ
0: ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ
1: ਤਾ ਮੁੱਤ ਟੁੱਟਾ ਤਨਕਾ ਸ਼ਬਦ ਸੱਚੇ ਸਵਾਰਿਆ
0: ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੈ ਤਾ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ
0: ਇੱਕ ਭਰਮ ਭੁੱਲੇ ਫਿਰੇ ਦੇ ਰਿਤਿਕ ਨਾਮ ਲਾਗ ਸਵਾਰਿਆ ਸਾਧੂ
1: ਮਨ ਭਇਆ ਨਿਰਮਲ ਜਨਾ ਭਾਣਾ ਭਾਵੈ
0: ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੈ
1: ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ
0: ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਮਨ
1: ਧੰਨ ਸਭ ਸੋਮ ਗੁਰ ਕੋ ਹੁਕਮ ਮੰਨਿਆ ਪਾਈਐ
0: ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ
1: ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ
0: ਇਹ ਮਨ ਚੰਚਲਾ ਚਿਤਰਾਈ ਕਿਨੈ ਨਾ ਪਾਇਆ
1: ਚਿਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ
0: ਇਹ ਮਾਇਆ ਮੋਹਣੀ ਜਿਨੇ ਤ ਭਰਮ ਭੁਲਾਇਆ
1: ਮਾਇਆ ਤਾਂ ਮੋਹਣੀ ਤਨੈ ਕੀਤੀ ਜਨ ਠਗੋਲੀ

0: ਸਕਾ ਮੂਲੀ ਨਾ ਕੀਤੇ ਜਦੰਤ ਪਛੂਤਾਈਐ
1: ਸਤਿਗੁਰੂ ਕਾ ਉਪਦੇਸ਼ ਸੁਨ ਤੂੰ ਹੋਵੈ ਤੇਰੇ ਨਾਲੇ
0: ਨਾਨਕ ਮਨ ਪਿਆਰੀ ਤੂੰ ਸਦਾ ਸੱਚ ਸੰਭਾਲੇ
1: ਅਗਮ ਗੋਚਰਾ ਤੇਰਾ ਅੰਤ ਨਾ ਪਾਇਆ
0: ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੀ
1: ਜਨ ਸਭ ਖੇਲ ਤੇਰਾ ਕਿਆ ਕੋ ਆਖ ਬਕਾਣੇ
0: ਆਖੇ ਤਾਂ ਵੇਖੇ ਸਭ ਤੂੰ ਹੈ ਜਨ ਜਗ ਤੋਂ ਪਾਇਆ
1: ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ
0: ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ
0: ਜਨ ਸਭ ਤੋਂ ਦੋ ਪਾਇਕ ਵੇਖ ਪਰਸਨ ਆਇਆ
1: ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ
0: ਨਾਮ ਜਿਸ ਨੂੰ ਆਪ ਤੁਠਾ ਤਨ ਅੰਮ੍ਰਿਤ ਗੁਰ ਤੇ ਪਾਇਆ
1: ਪ੍ਰਸਾਦੀ
0: ਜਿਨੀ ਆਪ ਜਹਿਰ

0: ਕਹੇ ਨਾਮ
1: ਸੱਚੇ ਸਾਹਿਬ ਜੋ ਭਾਵੈ ਤਬੈ ਚਲਾਵਹੀ।
0: ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ।
1: ਮਨ ਵਸਿਆ ਜਨ ਧਰੋਂ ਲਿਖਿਆ ਆਇਆ।

0: ਨਾ ਜਾਏ
1: ਸੰਜਮ ਰਹੇ ਕਰਮ ਕਮਾਏ, ਸੰਜਮ ਤੋਂ ਉਤਾ ਜਾਏ
0: ਮਨ ਤੋਂ ਬੋ ਸ਼ਬਦ ਲਾਗੋ ਹਸਿਓ ਰਹੋ ਚਿਤ ਲਾਏ,
1: ਗੁਰੂ ਪ੍ਰਸਾਦੀ ਸਹਿਜ ਉਪਜੈ ਸਹਿ ਸਹਿ ਵਜਾਏ,
0: ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ।

0: ਜਨ ਸੱਚ ਤਜਿਆ ਕੂੜੇ ਲਾਗੇ ਤਨ ਜਨਮ ਜੂਐ ਹਾਰਿਆ
1: ਜੀਓ ਨਿਰਮਲ ਬਾਰੋ ਨਿਰਮਲ ਬਾਰੋ ਤਨ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਗਵਾਣੀ
0: ਪਹੁੰਚੈ ਨਾਹੀ ਮਨਸਾ ਸੱਚ ਸਮਾਣੀ
1: ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਏ
0: ਨਾਮ ਜਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ
1: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰ ਨਾਲੇ
0: ਹਿਰਦੈ ਧਿਆਇ ਅੰਤਰ ਆਤਮੈ ਸੰਭਾਲੇ
1: ਆਪ ਛੱਡ ਸਦਾ ਰਹਿ ਪੜਨੇ ਗੁਰਬਿਨ ਅਵਰ ਨਾ ਜਾਣੇ
0: ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ
0: ਮੁਕਤ ਨਾ ਉਰਤੈ ਕੋਈ ਪੁੱਛੋ ਵਿਵੇਕੀਆਂ ਜਾਏ
1: ਅਨੇਕ ਜੁਨੀ ਪਰਮਾਵੇ ਬਿਨ ਸਤਗੁਰ ਮੁਕਤ ਨਾ ਪਾਏ
0: ਕੋਈ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ
1: ਕਹਿ ਨਾਨਕ ਵਿਚਾਰ ਦੇਖੋ ਬਿਨ ਸਤਗੁਰ

0: ਸੰਸਾਰ ਨਾ ਜਾਣੀ।
1: ਤੈਂ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ।
0: ਗੁਰ ਕਿਰਪਾ ਤੇ ਸੇਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ।
1: ਹੈ ਨਾਨਕ ਸੋ ਤਤ ਪਾਇ, ਜਿਸ ਨੂੰ ਆਂਦਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ।
0: ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ।
1: ਸਾਰੀ ਵਰਦਾਤਾ ਜੀ ਅਗਨ ਮੈਂ ਆਹਾਰ ਪਹੁੰਚਾਵੇ,
0: ਉਸ ਨੂੰ ਕਿਹੋ ਕੋਈ ਨ ਸਕੀ, ਜਿਸ ਨੂੰ ਆਪਣੀ ਲਿਵ ਲਾਵੇ।
1: ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ,
0: ਮਾਇਆ ਅਗਨ ਸਭ ਏਕੋ ਜੇਹੀ, ਕਰਤੇ ਖੇਲ ਰਚਾਇਆ।
1: ਜਸ ਪਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ,
0: ਜਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ।
1: ਮਾਇਆ ਜਿਤਰ ਵਿਸਰੈ ਮੋਪ ਜੈ ਭਾਉ ਦੂਜਾ ਲਾਇਆ।

0: ਐਸਾ ਸਤਿਗੁਰ ਜੀ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ
1: ਜਿਸਦਾ ਜੀਉ ਤਿਸ ਮਿਲ
0: ਰਹੇ ਹਰ ਵਸੈ ਮਨਿਆਏ ਭਾਗਤ ਨਾ ਕੇ ਨਾਨਕਾ ਜਨ ਹਰ ਪੱਲੇ ਪਾਏ
1: ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ

0: ਪਿਆਸ ਨਾ ਜਾਏ ਹੋਰਤ ਕਿਤੇ ਜੇ ਚਿਰ ਹਰ ਰਸ ਪੱਲੇ ਨਾ ਪਾਏ
1: ਪੀਏ
0: ਹਰ ਰਸ ਕਰਮੀ ਪਾਈਏ ਸਤਿਗੁਰ ਮਿਲੇ ਜਿਸ ਆਏ
1: ਨਾਨਕ ਹੋਰ ਅਨਰਸਾ ਵਿਸਰੇ ਜਾ ਹਰ ਵਸੈ ਮਨਿਆਏ
0: ਸਰੀਰਾ ਮੇਰੇ ਅਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ

0: ਚਲਤ ਹੋਆ ਚਲਤ ਨਦਰੀ ਆਇਆ।
1: ਸ੍ਰਿਸ਼ਟ ਕਾ ਮੂਲ ਰਚਿਆ ਜੋ ਤਰਾਖੀ ਤਾ ਤੂੰ ਜਗ ਮੈਂ ਆਇਆ।
0: ਮਨ ਚਾਓ ਪਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
1: ਗਾਓ ਮੰਗਲ ਨਤ ਸਖੀ ਸੋਗ ਦੁਖ ਨਾ ਵਿਆਪੈ।
0: ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੈ।
1: ਗੁਰ ਸ਼ਬਦ ਜਾਣੀ ਹਰ ਨਾਮ।

0: ਤੁਧ ਸ੍ਰੀ ਰਾਜਾ ਤੂੰ ਜਗ ਮੈਂ ਆਇਆ।
1: ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ,
0: ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ।
1: ਨਾਨਕੇ ਉਹ ਸਰੀਰ ਪ੍ਰਵਾਨ ਹੋਆ, ਜਨ ਸਤਿਗੁਰ ਸਿਉ ਚਿਤ ਲਾਇਆ।
0: ਏ ਨੇਤਰੋ ਮੇਰੇ ਹੋ, ਹਰ ਤੁਮ ਮੈਂ ਜੋਤ ਤਰੀ, ਹਰ ਬਿਨ ਅਵਰ ਨਾ ਦੇਖੋ,
1: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ।
0: ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ।
1: ਗੁਰ ਪ੍ਰਸਾਦੀ ਬੁਝਿਆ ਜਾ ਵੇਖਾ, ਹਰ ਇਕ ਹਰ ਬਿਨ ਅਵਰ ਨਾ ਕੋਈ।
0: ਹੈ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ।
1: ਸਭ ਨੂੰ ਮੇਰੇ ਸਾਚਾ ਸੁਣਨਾ ਨੂੰ ਪਠਾਏ,
0: ਸਾਚੇ ਸੁਣੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ।
1: ਮੰਤਨ ਹਰਿਆ ਹੁਆ ਰਸਨਾ ਰਸ ਮਾਣੀ,
0: ਸਾਚਾ ਲਖ ਬਡਾਣੀ ਤਾਂ ਕੀ ਗਤ ਕਹੀ ਨਾ ਜਾਏ।
1: ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸਾਚਾ ਸੁਣਨਾ ਨੂੰ ਪਠਾਏ।
0: ਗੁਫਾਨ ਦਰ ਰੱਖ ਕੇ ਵਾਜਾ ਪਵਣ ਵਜਾਇਆ,
1: ਵਾਜਾ ਪਵਨੋਂ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ।

0: ਬਿਨਵੰਤ ਨਾਨਕ ਗੁਰ ਚਰਨ ਲਾਗੇ
1: ਵਾਜੀ ਅਨਹਦ ਤੂਰੇ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ।

ਦਰ ਦੁੱਖ ਭੰਜਨ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਯੂ ਨਾਨਕੇ ਪ੍ਰਭ ਸਾਥ ਸੁਖ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਾਨੂ।

ਹੋ ਮੰਤਰ ਪਤਾਏ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੀ ਤਾਂ ਸਤਿਗੁਰ ਮੇਲੇ ਆਂਦਨ ਵਿਵੇਕ ਬੁੱਧ ਵਿੱਚ ਰਹਿ ਅੰਦਰ ਸਾਚਾ ਨੇਹੋ ਪੂਰੇ ਸਤਿਗੁਰੈ ਸਤ ਸੰਗਤ ਮਿਲੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰ ਵੱਡੇ ਭਾਗਾਂ ਵਾਲੇ ਸਤਸੰਗ ਦੀਆਂ ਘੜੀਆਂ ਨਸੀਬ ਹੋਈਆਂ ਜੀ। ਆਓ ਕੁਝ ਕੁ ਸਮਾਂ ਅਤਿ ਸਤਿਕਾਰਯੋਗ ਭਾਈ ਸਾਹਿਬ ਲਖਵਿੰਦਰ ਸਿੰਘ ਜੀ ਪਾਸੋਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈਏ ਜੀ। ਪੁਰ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਜੀਓ।

ਜੁਗ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਆ, ਆਪ ਜੀ ਬੜੇ ਪਿਆਰ ਨਾਲ ਅੰਮ੍ਰਿਤ ਵੇਲੇ ਤੋਂ ਹਜ਼ੂਰ ਦੇ ਚਰਨਾਂ ਵਿੱਚ ਪਹੁੰਚ ਕੇ ਨਿਤਨੇਮ ਬਾਣੀਆਂ ਦੇ ਜਾਪ ਬੜੀ ਭਾਵਨਾ ਨਾਲ ਪਿਆਰ ਵਿੱਚ ਬੈਠ ਕੇ ਸੰਗਤ ਬਾਣੀ ਪੜ੍ਹ ਰਹੀ ਸੀ। ਆਓ ਅੰਮ੍ਰਿਤ ਵੇਲੇ ਜੋ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਨੇ ਸਾਨੂੰ ਬਚਨ ਹੁਕਮ ਦੇ ਰੂਪ ਵਿੱਚ ਬਖਸ਼ਿਸ਼ ਕੀਤੇ ਆ, ਸ਼ਬਦ ਲੰਬੇਰਾ ਹੋਣ ਕਰਕੇ ਪਹਿਲੇ ਪਦੇ ਦੀ ਵਿਚਾਰ ਅਖੀਰ ਦੇ ਪਦੇ ਦੀ ਵਿਚਾਰ ਆਪਾਂ ਕਰਾਂਗੇ। ਅਸੀਸ ਬਖਸ਼ੋ ਗੁਰੂ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ 'ਚ 30 ਰਾਗਾਂ ਵਿੱਚ ਉਹਨਾਂ ਦੇ ਬਚਨ ਦਰਜ ਨੇ ਅਤੇ 640 ਮੁਬਾਰਕ ਸ਼ਬਦ ਬਾਣੀ ਵਿੱਚ ਉਹਨਾਂ ਦੇ ਦਰਜ ਹੋਏ ਆ। ਉਹਨਾਂ 640 ਸ਼ਬਦਾਂ ਵਿੱਚੋਂ ਇੱਕ ਸ਼ਬਦ ਆ ਜੀ, ਤਨਾਸਰੀ ਛੰਤ ਮਹਿਲਾ ਚੌਥਾ, ਘਰ ਪਹਿਲਾ, ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਜੀ ਇੱਕ ਨੇ, ਉਹਦੇ ਵਰਗਾ ਦੂਜਾ ਨਹੀਂ, ਉਹ ਸਾਰਿਆਂ 'ਚ ਇੱਕ ਜੇ ਵਰਤ ਰਹੇ ਆ। ਐਸੇ ਵਾਹਿਗੁਰੂ ਦੀ ਪ੍ਰਾਪਤੀ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਹੀ ਮਿਲਦੇ ਨੇ। ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਆ ਜੀਓ। ਕੁਝ ਸ਼ਬਦ ਬਾਣੀ 'ਚ ਇਸ ਤਰ੍ਹਾਂ ਦੇ ਨੇ, ਜਿਨ੍ਹਾਂ ਸ਼ਬਦਾਂ ਵੱਲ ਖਾਸ ਧਿਆਨ ਦਿਓਗੇ ਤੇ ਤਾਂ ਸਮਝ ਆਉਂਦੀ ਆ। ਪੁਰਾਤਨ ਸਮੇਂ ਤੋਂ ਆਪਾਂ ਇੱਕ ਸ਼ਬਦ ਵਰਤ ਰਹੇ ਹਾਂ ਜੀ, ਜਿਵੇਂ ਇੱਕ ਸ਼ਬਦ ਵਰਤਦੇ ਆਪਾਂ ਵੀ ਇਹ ਕੰਮ ਹੋ ਜਾਣਾ ਸੀ ਜੇ ਇਸ ਤਰ੍ਹਾਂ ਹੋ ਜਾਂਦਾ। ਪੁਰਾਣੇ ਬਜ਼ੁਰਗ ਜਾਂ ਅੱਜ ਵੀ ਆਪਾਂ ਸ਼ਬਦ ਵਰਤਦੇ ਹਾਂ ਵੀ ਜੇ ਮਨੁੱਖ ਦੇ ਕਦੇ ਹੱਥ ਵਿੱਚ ਨਹੀਂ ਆਉਂਦੀ। ਇੱਦਾਂ ਦੇ ਸ਼ਬਦ ਬਾਣੀ 'ਚ ਬੜੇ ਨੇ ਜਿਹਦੇ ਵਿੱਚ ਹਜ਼ੂਰ ਨੇ ਕੋਈ ਕੰਡੀਸ਼ਨ ਲਾਈ ਆ। ਇੱਕ ਦੋ ਬਾਣੀ ਦੀਆਂ ਪੰਕਤੀਆਂ ਸੁਣਿਓ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਲੱਖਾਂ ਪਾਤਸ਼ਾਹੀਆਂ ਖੁਸ਼ੀਆਂ ਤਾਂ ਨੇ ਜੇ ਸੱਚਾ ਸਤਿਗੁਰ ਮਿਹਰ ਕਰਦੇ। ਜੇ ਇੱਕ ਸ਼ਬਦ ਤੁਸੀਂ ਪੜ੍ਹਦੇ ਹੋ, ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ। ਇਸੇ ਤਰ੍ਹਾਂ ਹਜ਼ੂਰ ਅੱਜ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਨੇ ਇੱਕ ਬਖਸ਼ਿਸ਼ ਭਰੇ ਬੋਲ ਕਹੇ ਆ, ਵਾਹਿਗੁਰੂ ਪਰਮੇਸ਼ਰ ਕਿਰਪਾ ਕਰੇ ਤਾਂ। ਮਾਲਕ ਕਹਿੰਦੇ ਜੇ ਕਿਰਪਾ ਹੋਵੇਗੀ ਤਾਂ ਹੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਧਿਆਇਆ ਜਾ ਸਕਦਾ ਹੈ। ਅੰਮ੍ਰਿਤ ਵੇਲੇ ਆਪਾਂ ਗੁਰੂ ਚਰਨਾਂ ਵਿੱਚ ਜੁੜੇ ਹਾਂ। ਬੰਦੇ ਦੇ ਮਨ ਵਿੱਚ ਭਰਮ ਨਾ ਰਹੇ ਵੀ ਸੰਗਤ ਵਿੱਚ ਮੈਂ ਆਇਆ ਹਾਂ, ਮੈਂ ਸਤਿਗੁਰ ਦੀ ਬਾਣੀ ਪੜ੍ਹੀ ਆ। ਇੱਥੇ ਦਾਤਾਰ ਪਾਤਸ਼ਾਹ ਬਾਣੀ 'ਚ ਕਹਿੰਦੇ, ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਉ। ਮੇਰੇ ਮਾਲਕਾ, ਮੇਰੀ ਸਮਰੱਥਾ ਹੀ ਕੋਈ ਨਹੀਂ, ਮੈਂ ਤਾਂ ਤੇਰੀ ਕਿਰਪਾ ਤੁਹਾਡੀ ਅਸੀਸ ਮੈਨੂੰ ਮਿਲੀ ਆ। ਤੁਸੀਂ ਤਰਸ ਕਰਕੇ ਮੈਨੂੰ ਆਪਣੀ ਗੋਦ ਵਿੱਚ ਬਿਠਾ ਲਿਆ, ਜਿਹਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ, ਵਿਣ ਗੁਣ ਕੀਤੇ ਭਗਤ ਨਾ ਹੋਏ, ਮੇਰੇ ਹਿਰਦੇ ਵਿੱਚ ਗੁਣ ਤੁਸੀਂ ਬਖਸ਼ਿਸ਼ ਕੀਤੇ ਆ, ਤਾਂ ਹੀ ਵਾਹਿਗੁਰੂ ਤੇਰੀ ਭਗਤੀ ਵੀ ਜੁੜਿਆ। ਜੇ ਅੰਦਰ ਉਹ ਤੁਹਾਡੀ ਬਖਸ਼ਿਸ਼ ਨਾ ਵਸੇ ਤਾਂ ਮੈਂ ਤੇਰੇ ਗੁਣਾਂ ਨੂੰ ਯਾਦ ਵੀ ਨਹੀਂ ਕਰ ਪਾਵਾਂਗਾ। ਇੱਕ ਸ਼ਬਦ ਹੋਰ ਸੁਣਿਓ ਜੀ, ਆਪਾਂ ਜਦੋਂ ਵੀ ਤੁਸੀਂ ਇਸ ਗੱਲ ਦਾ ਤਜਰਬਾ ਕਰਿਓ, ਬਾਣੀ ਪੜ੍ਹਨ ਲੱਗਦੇ ਹਾਂ, ਕਈ ਵਾਰ ਗੁਟਕਾ ਸਾਹਿਬ ਆਪਾਂ ਖੋਲ੍ਹਿਆ, ਜਪਜੀ ਸਾਹਿਬ ਦੀਆਂ ਦੋ ਪੌੜੀਆਂ ਪਾਠ ਕੀਤਾ ਹੈ, ਇੱਕਦਮ ਸਾਡਾ ਮਨ ਕਰਦਾ ਵੀ ਨਹੀਂ ਅਜੇ ਬਾਣੀ ਨਹੀਂ ਪੜ੍ਹਨੀ। ਕਈ ਵਾਰ ਇੱਦਾਂ ਦਾ ਖਿਆਲ ਅੰਦਰ ਬਣਦੀ ਭਾਵਨਾ ਵੀ ਜਪਜੀ ਸਾਹਿਬ ਦਾ ਪਾਠ ਕੀਤਾ ਅਤੇ ਚਿੱਤ ਕਰੇਗਾ ਵੀ ਜਾਪ ਸਾਹਿਬ ਵੀ ਪੜ੍ਹਾਂ, ਸਵਈਆਂ ਦਾ ਵੀ ਪਾਠ ਕਰਾਂ, ਚੌਪਈ ਸਾਹਿਬ ਦਾ ਪਾਠ ਕਰਾਂ, ਆਨੰਦ ਸਾਹਿਬ ਦੀ ਬਾਣੀ ਮੈਂ ਵੱਧ ਤੋਂ ਵੱਧ ਪੜ੍ਹਾਂ। ਉਹਦਾ ਕਾਰਨ ਕਿਉਂਕਿ ਜਦੋਂ ਗੁਰੂ ਆਪਣੀ ਨਦਰ ਆਪਣੀ ਬਖਸ਼ਿਸ਼ ਕਿਸੇ ਸਿੱਖ 'ਤੇ ਕਰਦਾ, ਉਸੇ ਸਮੇਂ ਸਿੱਖ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਜੁੜ ਕੇ ਉਹਦੀ ਬਖਸ਼ਿਸ਼ ਨੂੰ ਮਾਣ ਰਿਹਾ ਹੁੰਦਾ। ਇਸ ਕਰਕੇ ਜੇ ਮਾਲਕ ਵਾਹਿਗੁਰੂ ਜੀ ਤਰਸ ਕਰੇ ਤਾਂ ਇਹ ਜਿਹੜੇ ਬਚਨ ਅਕਾਲ ਪੁਰਖ ਪਰਮੇਸ਼ਰ ਦੇ ਜਗਿਆਸੂ ਦੇ ਅੰਦਰ ਵੱਸ ਸਕਦੇ ਆ। ਸਤਿਗੁਰ ਮਿਲੈ ਸੁਭਾਏ, ਸਹਿਜ ਗੁਣ ਗਾਈਆ ਜੀਓ। ਜੇ ਸੱਚਾ ਸਤਿਗੁਰ ਮਿਲੇ ਤਾਂ ਹੀ ਹੋ ਸਕਦਾ, ਜਦੋਂ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਨਾਲ ਆਤਮਕ ਅਵਸਥਾ ਮਨੁੱਖ ਦੀ ਉੱਚੀ ਹੋਵੇ ਤੇ ਉਹ ਗੁਣਾਂ ਨੂੰ ਗਾਉਂਦਾ ਹੈ। ਗੁਣ ਗਾਏ ਵਿਗਸੈ ਸਦਾ ਅਨੰਦਨ, ਜਾਂ ਆਪ ਸਾਚੇ ਭਾਵੇ। ਜਗਿਆਸੂ ਦੇ ਅੰਦਰ ਮਾਲਕ ਦੀ ਬਖਸ਼ਿਸ਼ ਵਰਤੀ, ਵਾਹਿਗੁਰੂ ਦੇ ਗੁਣ ਗਾਉਣ ਲੱਗ ਪਿਆ। ਵਿਗਸੈ ਦਾ ਅਰਥ ਹੈ ਵੀ ਖੁਸ਼ ਪ੍ਰਸੰਨਤਾ ਅੰਦਰ ਮਿਲੀ ਆ, ਜਾਂ ਆਪ ਸਾਚੇ ਭਾਵੇ, ਪਰ ਹੁੰਦਾ ਤਾਂ ਜਦੋਂ ਵਾਹਿਗੁਰੂ ਪਰਮੇਸ਼ਰ ਸੱਚੇ ਨੂੰ ਭਾ ਜਾਏ। ਅਹੰਕਾਰ ਹਉਮੈ ਤਜੈ ਮਾਇਆ, ਸਹਿਜ ਨਾਮ ਸਮਾਵੇ। ਹਜ਼ੂਰ ਕਹਿੰਦੇ ਮਨੁੱਖ ਦੇ ਅੰਦਰੋਂ ਹੰਕਾਰ ਮਿਟ ਗਿਆ,
ਹਉਮੈ ਦਾ ਰੋਗ ਖਤਮ ਹੋ ਗਿਆ ਤੇ ਤੀਜੀ ਹਜ਼ੂਰ ਕਿਰਪਾ ਕਰਦੇ ਆ ਵੀ ਮਾਇਆ ਨੂੰ ਉਹਨੇ ਤਜ ਦਿੱਤਾ ਸਹਿਜ ਨਾਮ ਸਮਾਵੇ ਤੇ ਆਤਮਕ ਅਵਸਥਾ ਵਿੱਚ ਟੇਕ ਕੇ ਰੱਬ ਦੀ ਇਬਾਦਤ ਵਿੱਚ ਜੁੜਿਆ ਹੈ। ਸਤਿਗੁਰ ਦੀ ਬਾਣੀ 'ਚ ਮਾਇਆ ਦਾ ਵਿਸਥਾਰ ਬਹੁਤ ਥਾਵਾਂ 'ਤੇ ਹਜ਼ੂਰ ਨੇ ਬਿਆਨ ਕੀਤਾ ਹੈ। ਮਾਇਆ ਤਜਣ ਦਾ ਅਰਥ ਹਜ਼ੂਰ ਦੀ ਬਾਣੀ 'ਚੋਂ ਸਮਝੀਏ। ਅੰਮ੍ਰਿਤ ਵੇਲੇ ਅਸੀਂ ਗੁਰੂ ਕੀ ਗੋਦ ਵੀ ਜੁੜੇ ਹਾਂ, ਉਹ ਤੋਂ ਬਾਅਦ ਹੁਣ ਸਾਡਾ ਦੁਨਿਆਵੀ ਕਿਰਤਕਾਰ ਦਾ ਕਾਰਜ ਆਰੰਭ ਹੋਣਾ ਹੈ, ਜਿਹਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਤਿੰਨ ਬੋਲ ਕਹੇ ਆ, ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ। ਇੱਦਾਂ ਦੇ ਲੋਕ ਬੜੇ ਸਨ ਜਿਹੜੇ ਕੇਵਲ ਤਾਂ ਕੇਵਲ ਮਾਇਆ ਨੂੰ ਇਹ ਸਮਝ ਬੈਠੇ ਵੀ ਜੰਜਾਲ ਹੈ, ਇਹਦੇ ਵਿੱਚ ਰਵਾਂਗੇ ਤੇ ਮੁਕਤ ਨਹੀਂ ਹੋਵਾਂਗੇ, ਉਹਨਾਂ ਸਭ ਕੁਝ ਛੱਡ ਕੇ ਤੇ ਜੰਗਲਾਂ ਵਿੱਚ ਚਲੇ ਗਏ। ਇਹ ਵੀ ਲੋਕ ਬੜੇ ਸਨ ਜਿਨ੍ਹਾਂ ਨੇ ਕੇਵਲ ਤਾਂ ਕੇਵਲ ਮਾਇਆ ਨੂੰ ਸਭ ਕੁਝ ਸਮਝ ਲਿਆ, ਉਹ ਵੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਦਰ ਤੇ ਪ੍ਰਵਾਨ ਨਹੀਂ ਹੋਏ। ਹਜ਼ੂਰ ਬਾਣੀ 'ਚ ਇੱਕ ਬਚਨ ਬਖਸ਼ਿਸ਼ ਕਰਦੇ ਆ, ਪੰਜਵੇਂ ਪਾਤਸ਼ਾਹ, ਉੱਦਮ ਕਰੇਂਦਿਆ ਜੀਓ ਤੂੰ ਕਮਾਵਦਿਆਂ ਸੁਖ ਪੁੰਚ। ਹਜ਼ੂਰ ਨੇ ਕਿਸੇ ਵੀ ਥਾਂ 'ਤੇ ਇੱਦਾਂ ਦੀ ਪ੍ਰੇਰਣਾ ਨਹੀਂ ਦਿੱਤੀ ਵੀ ਜਿਹੜਾ ਸਿੱਖ ਮਾਇਆ ਨੂੰ ਹੱਥ ਹੀ ਨਾ ਲਾਏ, ਮਾਇਆ ਕਮਾਏ ਨਾ। ਪੰਜਵੇਂ ਪਾਤਸ਼ਾਹ ਕਹਿੰਦੇ ਉੱਦਮ ਤੂੰ ਜ਼ਿੰਦਗੀ 'ਚ ਮਿਹਨਤ ਕਰ, ਕਮਾਵਦਿਆਂ ਸੁਖ ਪੁੰਚ, ਕਮਾਈ ਕਰ ਦੁਨਿਆਵੀ ਪਦਾਰਥਾਂ ਦੀ, ਦੁਨੀਆਂ ਦਾ ਤੈਨੂੰ ਸੁੱਖ ਮਿਲ ਜਾਏਗਾ। ਹੁਣ ਇਹ ਗੱਲ ਤਾਂ ਹੋਈ ਆ ਬਾਹਰ ਦੀ, ਅੰਦਰ ਦੀ ਬਾਤ ਹੁਣ ਹਜ਼ੂਰ ਕਰਦੇ ਆ। ਉੱਦਮ ਕਰੇਂਦਿਆ ਜੀਓ ਤੂੰ ਕਮਾਵਦਿਆਂ ਸੁਖ ਪੁੰਚ, ਕਹਿਣ ਲੱਗੇ ਧਿਆਏ ਦਿਆ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਦ। ਹਜ਼ੂਰ ਕਹਿੰਦੇ ਜੇ ਰੱਬ ਪਰਮੇਸ਼ਰ ਨੂੰ ਧਿਆਏਗਾ ਅੰਦਰ ਦੀ ਚਿੰਤਾ ਮਿਟੇਗੀ, ਬਾਹਰੀ ਤੌਰ 'ਤੇ ਕਿਰਤਕਾਰ ਕਰੇਗਾ ਤੇ ਸੰਸਾਰ ਦੇ ਇਹਨਾਂ ਪਦਾਰਥਾਂ ਵਿੱਚ ਰਹਿ ਕੇ ਅਕਾਲ ਪੁਰਖ ਪਰਮੇਸ਼ਰ ਦੀ ਕਿਰਪਾ ਨਾਲ ਇਹ ਸੰਸਾਰਕ ਹਰ ਇੱਕ ਦਾਤ ਦਾ ਤੂੰ ਸੁੱਖ ਮਾਣੇਗਾ। ਇੱਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਚਨ ਸਿੱਖਾਂ ਨੂੰ ਕਰਦੇ ਆ। ਜਦੋਂ ਸਿੱਖਾਂ ਨੇ ਪੁੱਛਿਆ ਹਜ਼ੂਰ ਤੁਸੀਂ ਮਾਇਆ ਦਾ ਵਿਸਥਾਰ ਬਾਣੀ 'ਚ ਬਹੁਤ ਬਖਸ਼ਿਆ ਹੈ, ਕਿਰਪਾ ਕਰੋ ਮਾਇਆ ਬੰਦਾ ਤਜੇ ਕਿਵੇਂ, ਮਾਇਆ ਵਿੱਚ ਰਹਿ ਕੇ ਬੰਦਾ ਅਕਾਲ ਪੁਰਖ ਦੇ ਚਰਨਾਂ 'ਚ ਕਿਵੇਂ ਜੁੜੇਗਾ। ਹਜ਼ੂਰ ਤਿੰਨ ਬਚਨ ਸਿੱਖਾਂ ਨੂੰ ਬਖਸ਼ਦੇ ਆ, ਕਹਿਣ ਲੱਗੇ ਪਹਿਲੀ ਗੱਲ ਖਾਣ ਨੂੰ ਥੋੜੇ ਨਾ, ਇੰਨਾ ਕੁ ਬੰਦੇ ਕੋਲ ਹੋਵੇ ਵੀ ਸਵੇਰੇ ਖਾਧਾ ਤੇ ਉਹਦਾ ਗੁਜ਼ਰਾਨ ਹੁੰਦਾ ਰਹੇ। ਖਾਣ ਨੂੰ ਥੋੜੇ ਨਾ, ਬਹੁਤਾ ਧਨ ਜੁੜੇ ਨਾ, ਇੰਨਾ ਵੀ ਨਾ ਹੋਵੇ ਵੀ ਬੰਦਾ ਇੰਨੇ ਪਦਾਰਥ ਇਕੱਠੇ ਕਰ ਲਏ ਫਿਰ ਬੰਦੇ ਨੂੰ ਚਿੰਤਾ ਦੇ ਰੋਗ ਹੀ ਸਤਾਈ ਜਾਣ। ਤੇ ਤੀਜਾ ਵਚਨ ਕਰਦੇ ਆ, ਲੋੜਵੰਦ ਕੋਈ ਮੁੜੇ ਨਾ, ਇੰਨਾ ਕੁ ਤੇਰੇ ਕੋਲ ਹੋਵੇ ਵੀ ਤੇਰਾ ਗੁਜ਼ਰਾਨ ਹੋਵੇ, ਤੇ ਜਿਹੜਾ ਕੋਈ ਤੇਰੇ ਘਰ ਵਿੱਚ ਆ ਜਾਏ, ਤੇਰਾ ਗੁਰੂ ਨਾਨਕ ਸਾਹਿਬ ਦਾ ਘਰ ਸਿੱਖ ਜਾਣ ਕੇ ਪਹੁੰਚ ਜਾਏ ਤੇ ਉਹਦੀ ਤਲੀ 'ਤੇ ਤੂੰ ਕੁਝ ਰੱਖਣਾ ਜਾਣਦਾ ਹੋਵੇ। ਜੇ ਬੰਦੇ ਕੋ ਆਪ ਹੀ ਕੱਖ ਨਹੀਂ ਤੇ ਦੂਜੇ ਦੀ ਬੰਦਾ ਕਿਵੇਂ ਮਦਦ ਕਰੇਗਾ। ਇਸ ਨੂੰ ਹਜ਼ੂਰ ਬਾਣੀ 'ਚ ਇੰਜ ਬਿਆਨ ਕਰਦੇ ਆ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ 'ਚ ਜਦੋਂ ਜੁੜੇਗਾ, ਹਜ਼ੂਰ ਕਹਿੰਦੇ ਫਿਰ ਹਿਰਦੇ ਵਿੱਚੋਂ ਮਾਇਆ ਉਹ ਜਿਹੜਾ ਉਹਦੀ ਭਾਵਨਾ ਖਤਮ ਹੋ ਗਈ, ਸਹਿਜ ਨਾਮ ਸਮਾਵੇ ਤੇ ਆਤਮਕ ਡੋਲਤਾ ਦੀ ਅਵਸਥਾ ਉੱਚੀ ਹੁੰਦੀ ਆ। ਆਪ ਕਰਤਾ ਕਰੇ ਸੋਈ, ਆਪ ਦੇ ਤਾਂ ਪਾਈ ਹੈ। ਵਾਹਿਗੁਰੂ ਪਰਮੇਸ਼ਰ ਜਦੋਂ ਆਪ ਇਹ ਨਾਮ ਦੀ ਬਖਸ਼ਿਸ਼ ਕਰੇ, ਉਸੇ ਜਗਿਆਸੂ ਨੂੰ ਇਹ ਵਡਿਆਈ ਮਿਲਦੀ ਆ, ਆਪ ਦੇ ਤਾਂ ਪਾਈ ਹੈ। ਜਦੋਂ ਵਾਹਿਗੁਰੂ ਜੀ ਆਪਣੀ ਬਖਸ਼ਿਸ਼, ਆਪਣਾ ਨਾਮ ਕਿਸੇ ਨੂੰ ਬਖਸ਼ਦੇ ਅਤੇ ਪ੍ਰਾਪਤ ਕਰਦਾ ਹੈ, ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ, ਵਾਹਿਗੁਰੂ ਪਰਮੇਸ਼ਰ ਜੀ ਕਿਰਪਾ ਕਰੇ ਤਾਂ ਨਾਮ ਜਪਿਆ ਜਾ ਸਕਦਾ ਹੈ। ਅਖੀਰਲਾ ਪਦਾ ਹੈ ਜੀ, ਕਰ ਕਿਰਪਾ ਲਿਹੋ ਮਿਲਾਏ ਮਹਿਲ ਹਰ ਪਾਇਆ ਜੀਉ। ਸਤਿਗੁਰ ਦੀ ਬਾਣੀ 'ਚ ਨਦਰ ਜਾਂ ਕਿਰਪਾ ਦੇ ਸ਼ਬਦ ਬਹੁਤ ਨੇ। ਦੇਖੋ ਮਨੁੱਖ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਆ, ਖਿਮਾ ਕਰਿਓ ਉਹ ਕੁਝ ਨਹੀਂ ਮਿਲਦਾ ਜਿਹੜਾ ਮਨੁੱਖ ਦੀ ਇਹਨੂੰ ਮੰਜ਼ਿਲ 'ਤੇ ਪਹੁੰਚਾ ਦੇ। ਇਸੇ ਕਰਕੇ ਗੁਰੂ ਦੇ ਦਰ 'ਤੇ ਆ ਕੇ ਬੇਨਤੀ ਕਰਿਆ ਕਰੀਏ, ਦਾਤਾ ਭਾਵੇਂ ਤੇਰੀ ਗੋਦ 'ਚ 10 ਮਿੰਟ ਬੈਠਾਂ, ਭਾਵੇਂ 1 ਘੰਟਾ ਤੇਰੀ ਗੋਦ ਵਿੱਚ ਬੈਠਣ ਲੱਗਾਂ, ਮੇਰਾ ਜਪ ਤਪ ਓਨੀ ਦੇਰ ਤੱਕ ਫਲੇਗਾ ਨਹੀਂ ਜਿੰਨੀ ਦੇਰ ਤੱਕ ਹਜ਼ੂਰ ਤੁਹਾਡੀ ਕਿਰਪਾ, ਤੁਹਾਡੀ ਨਦਰ ਨਾ ਮੇਰੇ ਉੱਪਰ ਹੋਵੇ। ਹਜ਼ੂਰ ਤਾਂ ਬਾਣੀ 'ਚ ਸ਼ਬਦ ਵਰਤੇ ਆ, ਕਿਆ ਹੰਸ ਕਿਆ ਬਗੁਲਾ ਜਾ ਕੋ ਨਦਰ ਕਰੇ, ਗੁਰੂ ਕੀ ਨਦਰ ਪਏ ਤੇ ਇੱਕ ਕਾਂ ਬਿਰਤੀ ਨੂੰ ਬਦਲਾ ਕੇ ਹਜ਼ੂਰ ਹੰਸ ਵੀ ਬਣਾ ਦਿੰਦੇ ਆ। ਕਿਆ ਹੰਸ ਕਿਆ ਬਗੁਲਾ ਜਾ ਕੋ ਨਦਰ ਕਰੇ, ਜੇ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ। ਜੇ ਵਾਹਿਗੁਰੂ ਪਰਮੇਸ਼ਰ ਜੀ ਤੇਰੀ ਨਦਰ ਹੋਵੇ,
ਅਸੀਂ ਤੇਰੀ ਨਦਰ ਵਿੱਚੋਂ ਲੰਘਾਂਗੇ ਤੇ ਸਾਡਾ ਜਪ ਤਪ ਤੇਰੇ ਦਰ ਤੇ ਪ੍ਰਵਾਨ ਹੋ ਜਾਏਗਾ। ਹਜ਼ੂਰ ਕਹਿੰਦੇ ਕਿਰਪਾ ਕਰੋ ਵਾਹਿਗੁਰੂ ਜੀ, ਜਿੱਤੇ ਕਿਰਪਾ ਤੁਸੀਂ ਕਰ ਦਿੰਦੇ ਹੋ ਮਹਿਲ ਹਰ ਪਾਵਾਏ ਜੀਓ, ਉਹਨੂੰ ਵਾਹਿਗੁਰੂ ਪਰਮੇਸ਼ਰ ਦੀ ਹਜ਼ੂਰੀ ਪ੍ਰਾਪਤ ਹੋਈ ਆ, ਸਦਾ ਰਹਿ ਕਰ ਜੋੜ ਪ੍ਰਭ ਮਨ ਭਾਇਆ ਜੀਓ, ਉਹ ਵਾਹਿਗੁਰੂ ਪਰਮੇਸ਼ਰ ਦੇ ਦਰ ਤੇ ਕਰ ਦਾ ਅਰਥ ਇੱਥੇ ਹੱਥ ਹੈ, ਆਪਣੇ ਹੱਥ ਜੋੜ ਕੇ ਗੁਰੂ ਕੀ ਹਜ਼ੂਰੀ 'ਚ ਰਹਿੰਦਾ ਪ੍ਰਭ ਮਨ ਭਾਇਆ ਜੀਓ, ਵਾਹਿਗੁਰੂ ਪਰਮੇਸ਼ਰ ਨੂੰ ਉਹ ਭਾ ਗਿਆ ਹੈ। ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ, ਹੁਕਮ ਮਨ ਸੁਖ ਪਾਇਆ, ਵਾਹਿਗੁਰੂ ਪਰਮੇਸ਼ਰ ਦੇ ਮਨ ਨੂੰ ਉਹ ਜੀਵ ਚੰਗਾ ਲੱਗਾ, ਹੁਕਮ ਵਿੱਚ ਜਗਿਆਸੂ ਸਮਾ ਗਿਆ, ਹੁਕਮ ਨੂੰ ਮੰਨ ਕੇ ਉਹਨੂੰ ਆਤਮਕ ਸੁੱਖ ਮਿਲਿਆ ਹੈ। ਅਨਦਿਨ ਜਪਤ ਰਹਿ ਦਿਨ ਰਾਤੀ, ਸਹਿਜੇ ਨਾਮ ਧਿਆਇਆ, ਹਰ ਰੋਜ਼ ਵਾਹਿਗੁਰੂ ਪਰਮੇਸ਼ਰ ਦਾ ਨਾਮ ਦਿਨ ਅਤੇ ਰਾਤ ਉਹਦੀ ਸੁਰਤ ਪਰਮੇਸ਼ਰ ਦੇ ਚਰਨਾਂ 'ਚ ਜੁੜੀ ਆ, ਸਹਿਜ ਨਾਮ ਧਿਆਇਆ, ਉਹਨਾਂ ਨੇ ਆਤਮਕ ਅਵਸਥਾ ਵਿੱਚ ਟੇਕ ਕੇ ਰੱਬ ਨੂੰ ਯਾਦ ਕੀਤਾ ਹੈ। ਅਖੀਰ ਦੇ ਬੋਲ ਨੇ ਜੀ, ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੇ, ਨਾਮ ਵਿੱਚੋਂ ਹੀ ਜਗਿਆਸੂ ਨੂੰ ਵਡਿਆਈ ਮਿਲਦੀ ਆ। ਹੇ ਨਾਨਕ ਆਖ, ਉਹ ਵਾਹਿਗੁਰੂ ਪਰਮੇਸ਼ਰ ਦੇ ਅਕਾਲ ਪੁਰਖ ਦੇ ਜੀਵ ਦੇ ਅੰਦਰ ਪਰਮਾਤਮਾ ਦਾ ਨਾਮ ਭਾ ਗਿਆ, ਅੰਦਰ ਵਸ ਗਿਆ, ਕਰ ਕਿਰਪਾ ਲਿਹੋ ਮਿਲਾਏ, ਕਿਰਪਾ ਕਰੋ ਵਾਹਿਗੁਰੂ ਜੀ, ਆਪਣੇ ਚਰਨਾਂ ਵਿੱਚ ਮਿਲਾ ਲਓ, ਮਹਿਲ ਹਰ ਪਾਵੇ ਜੀਓ, ਜਿਨ੍ਹਾਂ ਨੂੰ ਤੁਸੀਂ ਚਰਨਾਂ 'ਚ ਜੋੜ ਲੈਂਦੇ ਹੋ ਉਹਨਾਂ ਨੂੰ ਤੁਹਾਡੀ ਹਜ਼ੂਰੀ ਪ੍ਰਾਪਤ ਹੁੰਦੀ ਹੈ। ਸਤਿਗੁਰ ਦਾਤਾ ਮਿਹਰ ਕਰੇ, ਜਗਿਆਸੂ ਦੀ ਮੰਜ਼ਿਲ ਪਰਮੇਸ਼ਰ ਦੇ ਚਰਨਾਂ 'ਚ ਅਭੇਦ ਹੋਣਾ ਹੈ। ਗੁਰੂ ਕੇ ਚਰਨਾਂ ਵਿੱਚ ਆਵਾਂਗੇ, ਗੁਰੂ ਕੋਲੋਂ ਬੇਨਤੀ ਕਰਾਂਗੇ, ਹਜ਼ੂਰ ਆਪਣੀ ਨਦਰ ਬਖਸ਼ਿਸ਼ ਸਾਡੇ 'ਤੇ ਕਰ। ਜਦੋਂ ਤੇਰੀ ਨਦਰ 'ਤੇ ਕਿਰਪਾ ਦ੍ਰਿਸ਼ਟੀ ਹੁੰਦੀ ਆ, ਫਿਰ ਮਨੁੱਖ ਦੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭਾਪੇ ਮੇਲੇ ਦੀ ਦਾਤ ਮਿਲੇਗੀ। ਇੰਨੇ ਬਚਨ ਆਪ ਜੀ ਨੇ ਪ੍ਰਵਾਨ ਕਰਨੇ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਜੀ। ਗੁਰੂ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਾੜੀਆਂ ਲੈ ਬੈਠੇ ਕਰ ਪਸਾਰਿਆ ਈਜ ਕਰ ਮਨ ਪਾਮ ਦੇ ਹਰ ਪੂਜਨ ਨਹੀਂ ਰਿਹਾ ਕਾਰ ਪਰਮੇਸ਼ਰ ਮਰਨ ਵਸਾਰਿਆ ਦਰਿਆ ਈਜੋ ਬਣਹਾਰਿਆ।

0: ਵਾਹਿਗੁਰੂ ਫਤਿਹ।
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਤੁਮ ਸਮਰੱਥਾ ਕਾਰਨ ਕਰਨ ਢਾਕਣ ਢਾਕ

ਸਤਿਗੁਰੇ ਨਮੈ ਸ਼੍ਰੀ ਗੁਰੂਦੇਵੇ ਨਮੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਬਰ ਇੱਕ ਨਾਮ ਜਪ ਅਗਣਤ ਅਨੇਕ

ਨਾਨਕ ਸੰਗ ਮੋਏ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੇ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨਾਮ ਬਸੈ, ਪ੍ਰਭ ਕੈ ਸਿਮਰਨ ਦੁਖ ਜਮਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਤਰੈ।

ਧਿਆਨ ਤਤ ਬੁੱਧ ਪ੍ਰਭ ਕੇ ਸਿਮਰਨ ਜਪਤਾ ਪੂਜਾ ਪ੍ਰਭ ਕੇ ਸਿਮਰਨ ਬਿਨਸੈ ਦੂਜਾ ਪ੍ਰਭ ਕੇ ਸਿਮਰਨ ਤੀਰਥ ਸ਼ਿਨਾਨੀ ਪ੍ਰਭ ਕੇ ਸਿਮਰਨ ਦੁਰਗਾ ਮਾਨੀ ਪ੍ਰਭ ਕੇ ਸਿਮਰਨ ਹੋਏ ਸੋ ਭਲਾ ਪ੍ਰਭ ਕੇ ਸਿਮਰਨ ਸੋ ਫਲ ਫਲਾ ਸੇ ਸਿਮਰਿਆ ਜਿਨੇ ਆਪ ਸਮਰਾਏ ਨਾਨਕ ਤਾਕੇ ਲਾਗੂ ਪਾਏ।

ਸੁਣਦਾ ਸੁਨਾਮ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇਮੋਤਾ ਜੀ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦੇ ਅੱਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੇ ਸੇ ਪਰਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅਨੰਦ ਘਨੇਰੇ ਪ੍ਰਭ ਕੋ ਸਿਮਰੈ ਬਸੇ ਅਰਨੇਰੇ

ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਬਹੂਣਾ ਝੂਰੇ, ਪ੍ਰਭ ਕੇ ਸਿਮਰਨ ਹਰ ਗੁਣਬਾਨੀ, ਪ੍ਰਭ ਕੇ ਸਿਮਰਨ ਸਹਿਜ ਸਮਾਨੀ, ਪ੍ਰਭ ਕੇ ਸਿਮਰਨ ਨਿਸ਼ਚਲ ਆਸਨ, ਪ੍ਰਭ ਕੇ ਸਿਮਰਨ ਕਮਲ ਬਿਗਾਸਨ,

ਤੇ ਹਰਿ ਸਿਮਰਨੀ ਚੌਂਕੁੰਡ ਜਾਤੇ ਹਰਿ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰਿ ਕਾਰਨ ਕਰਨਾ। ਹਰ ਸਿਮਰਨ ਕੀਓ ਸਗਲੇ ਆਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਸਿਆ ਬੁਝਾਇਆ ਨਾਨਕ ਗੁਰਮੁਖ ਹਰਿ ਸਿਮਰ।

ਲਾ ਐਸਾ ਨਾਮ ਮਨਸਰਤ ਧਿਆਈ ਹੈ ਨਾਨਕ ਗੁਰਮੁਖ ਪਰਮਗਤ ਪਾਈ ਹੈ ਛੂਟ ਨਾਈ ਕੋੜ ਲੱਖ ਬਾਹੀ ਨਾਮ ਜਪਤੈ ਭਾਰ ਪਰਾਈ ਅਨਕ ਬਿਘਨ ਜਾਇ ਸੰਘਾਰ ਹੈ ਹਰ ਕਾ ਨਾਮ ਤਤਕਾਲ ਉਧਾਰ ਹੈ ਅਨਕ ਜੂਨ ਜਨਮੈ ਮਰਜਾਮ ਨਾਮ ਜੁਤ ਪਾਵੈ ਬਿਸਰਾਮ ਹੋ ਮਹਿਲਾ ਮਲ ਕਬੂਨਤ ਹੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ ਜੇ ਮਾਰ ਕੇ ਗਨ ਜਾਏ ਨਾ ਕੋ ਸਾਰ ਕਾ ਨਾਮ ਅਸੰਗ ਤੋਸਾ ਜੈ ਭੈਂਡੇ ਮੈਂ ਅੰਧ ਗੁਬਾਰ ਹਰ ਕਾ ਨਾਮ ਸੰਗ ਜਿਆਰਾ ਜਾਂ ਪੰਥ ਤੇਰਾ ਕੋ ਨਸਾਨੂੰ ਹਰ ਕਾ ਨਾਮ ਤੇ ਨਾਲ ਪਛਾਣੂ ਜੈ ਮਾਂ ਪਿਆਂ ਤਪਤ ਬਹੁ ਕਾਮ ਤੇ ਹਰ ਕੇ ਨਾਮ ਕੀ ਤੂੰ ਮੂਹ ਪਰਸ਼ਾਮ ਜੈ ਤ੍ਰਿਕਾ ਮਨ ਤੁਝ ਆਖਰਖੈ ਤੈ ਨਾਨਕ ਹਰ ਅੰਮ੍ਰਿਤ ਬਰਖੈ ਭਗਤ ਜਨਾ ਕੀ ਬਰਤਨ ਨਾਮ ਸਮਝਣਾ ਕੇ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਰੁਖ ਸਾਧਕ ਮਾਤ ਹਰ ਜਨ

ਨਾਨਕ ਜਨ ਕੈ ਬਿਰਤ ਬਿਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੇ ਨਾਮ ਜਨ ਕੋ ਤ੍ਰਿਪਤ ਭੋਗਤੋ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੇ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਿਸ਼ਨਾਇ ਵਿਯੋਗ ਜਨ ਰਾਤ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀ ਨਾਰਤਨ ਜਨ ਕੋ ਵਾ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜ ਪੈਰ ਕਾ ਭਗਤ ਪ੍ਰਗਟ ਨਹੀਂ ਛ ਪੈਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਵਰ ਕੋ ਨਾਮ ਕਾਮ ਧੇਨ ਹਰ ਹਰ ਗੁਣਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦੁਖ ਲਤਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰ ਸਭ ਨਸੈ ਸੰਤ ਕਾ ਸੰਗ ਵਡ

ਲਸਟ ਪਦੀ ਜਾਪ ਤਾਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਵਿਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਭ ਤਿਆਗ ਮਨ ਮੱਧੇ ਫਿਰੇ ਆ ਅਨਕ ਪ੍ਰਕਾਰ ਕੀ ਬਹੁ ਜਤਨਾ ਪੁੰਦਾ ਨਾ ਮੈਂ ਬਹੁ ਰਤਨਾ ਸਰੀਰ ਘਟਾਇਆ ਮੈਂ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਤੀ ਨੇ ਤੂੰ ਰਾਮ ਨਾਮ ਵਿਚਾਰ ਨਾਨ ਗੁਰਮੁਖ ਨਾਮ ਜਪੀ ਹੈ ਇੱਕ ਬਾਰ ਨਾ ਖੰਡ ਪ੍ਰਤਿਮੀ ਫਿਰੈ ਚਰਜੀਵ ਹੈ ਮਾਂ ਉਦਾਸ ਵੀ ਸਰਥੀਵ ਹੈ ਅਗਨ ਮਾਇ ਹੋਵਤ ਪੁਰਾਨ ਕਨਕ ਸਾਹਿਬ ਹੈ ਵਰਪੂਮ ਦਾਨ ਨਿਓਲੀ ਕਰਮ ਕਰੈ ਬਵਾਸ ਸਮਝੈਨ ਮਾਰਗ ਸੰਜਮਤ ਸਾਧਨ ਨਿਮਕ ਨਿਮ ਕਰ ਸੀ ਕਟਾਵੈ ਤੋ ਪੀ ਹੋ ਮੈਂ ਮੈਲ ਨਾ ਜਾਵੈ ਹਰ ਕੇ ਨਾਮ ਸਮ ਸਰ ਕ੍ਰਿਸ਼ਨ ਆਏ ਨਾਨਕ ਗੁਰਮੁਖ ਨਾਮ ਜਪ

ਜੇ ਕੋ ਆਪਣਾ ਦੁੱਖ ਮਿਟਾਵੈ ਰਾ ਨਾਮ ਹਿਰਦੇ ਸਦਗਾਵੈ। ਜੇ ਕੋ ਆਪਣੀ ਸੋਭਾ ਲੋਹਰੈ ਸਾ ਸੰਗਿਓ ਮੈਂ ਸ਼ੋਰੈ। ਜੇ ਕੋ ਜਨਮ ਮਰਨ ਤੇ ਡਰੈ ਸਾ ਜਿਨ ਕੀ ਸਰਣੀ ਭਰੈ। ਜਿਸ ਜਿਨ ਕੋ ਪ੍ਰਭ ਦਰਸ ਪਿਆ ਸਾ ਨਾਨਕ ਤਾਕੈ ਬਲ ਬਲ ਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗ ਜਾ ਕੈ ਮਿਟੇ ਬਿਮਾਨ। ਆਪਸ ਕੋ ਜੋ ਜਾਣੈ ਨੀਚਾ ਸੋ ਗੁਣੀਆ ਸਭ ਤੇ ਊਚਾ। ਜਾ ਕਾ ਮਨੋ ਸਲ ਕਿਰੀ ਨਾਰਾ ਨਾਮ ਤਿਨ ਘਟ ਘਟ ਚੀਨਾ। ਮਨ ਆਪਣੇ ਤੇ ਬੁਰਾ ਮਿਟਾਨਾ ਵੇਖੈ ਸਗਲ ਸ੍ਰਿਸ਼ਟ ਸਾਜਨਾ। ਸੂਖ ਦੂਖ ਜਨ ਸਮਦ੍ਰਿਸ਼ਟੇ ਤਾਵ ਨਾਨਕ ਪਾਪ ਨਹੀਂ ਲੇਪਾ। ਨਿਰਤਨ ਕੋ ਤਨ ਤੇਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਥਾਉ। ਨਿਮਾਣੇ ਕੋ ਪ੍ਰਭ ਤੇਰੋ ਮਾਣ ਸਗਲ ਘਟਾ ਕੋ ਦੇਵੋ ਦਾਨ। ਕਰਨ ਕਰਾਵਣ ਹਾਰ ਸੁਆਮੀ ਸਗਲ ਗਡਾਕੇ ਅੰਤਰ ਜਾਮੀ। ਆਪਣੀ ਗਤ ਮਿਜਾਨੂ ਆਪੇ ਆਪਣ ਸੰਗਾ ਪ੍ਰਵਰਾਤੇ। ਤੁਮਰੀ ਉਸਤਰ ਤੁਮ ਤੇ ਹੋਈ ਨਾਨਕ ਅਵਰ ਨ ਜਾਣਸ ਕੋਈ। ਸਰਬ ਧਰਮ ਮੈਂ ਸ੍ਰੇਸ਼ਟ ਧਰਮੋ ਹਰ ਕੋ ਨਾਮ ਜਪ ਨਿਰਮਲ ਕਰਮੋ। ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਰਿਆ। ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀਏ ਸਦਾ। ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਣੀ।

ਅਲਸਤਪਦੀ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਣ ਮੂਲ ਤੇ ਕਮ ਦਿਸਟਾਨੀ ਜਿਨ ਤੂੰ ਸਾਜ ਸਵਾਰ ਸਿਘਾਰਿਆ ਗਰਭਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋ ਬਨ ਭੋਜਨ ਸੁਖਸੂਦ ਬਿਰਦ ਪਿਆ ਉਪਰ ਸਾਖ ਸੈਨ ਮੁਖੇ ਪਿਆਓ ਬੈਠ ਖਾਓ ਦੈਨ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਓ ਤੋ ਨਾਨਕ ਸੀਜੈ ਜੇ ਪ੍ਰਸਾਦ ਤਾਰੂ ਪਰ ਸੁਖ ਬਸੈ ਸੁਤ ਭਰਾਤ ਮੀਤ ਬੰਤਾ ਸੰਗਤ ਸਹਿ ਜੇ ਪ੍ਰਸਾਦ ਪੀ ਵੇ ਸੀਤਲ ਜਲਾ ਸੁਖਦਾਈ ਪਾਉਣ ਪਾਵਕ ਅਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀ ਨੇ ਅਸਤ ਭਾਵ ਕਰ ਨੇਤਰ ਰਸਨਾ ਤਸੈ ਤਿਆਗ ਔਰ ਸੰਗ ਰਚਨਾ ਐਸੇ ਦੂਖ ਮੁੜ ਅੰਧ ਵਿਆਪੇ ਨਾਨਕ ਕਾਢ ਦਿਓ ਪ੍ਰਭ ਆਪੇ ਆਦਿ ਅੰਤ ਜੋ ਰੱਖਣ ਹਾਰ ਤੇ ਸਿਉਂ ਪ੍ਰੀਤ ਨਾ ਕਰੈ ਗਵਾਰ ਜਾਂ ਕਿਸੇ ਵਾ ਨਵ ਨਿਧ ਪਾਵੈ ਤਾਂ ਸਿਉ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦਾ ਹਜੂਰੇ ਤਾਂ ਕੋ ਅੰਦਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਦਰਗੈ ਮਾਣ ਸਭ ਸਾਰੇ ਮੁਗਧ ਜਾਨ ਸਦਾ ਸਦਾ ਏ ਭੁੱਲਣ ਹਾਰ ਨਾਨਕ ਰੱਖਣ ਹਾਰ ਪਾਰ ਰਤਨ ਤਿਆਗ ਘੋਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੜਨਾ ਸੁਵਸਤਰ ਕਰਮ ਮਾਨੈ ਜੋ ਓਵਣ ਸੋ ਦੂਰ ਪੁਰਾਨੈ ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇ ਪੋਤਾਰੈ ਤੋਹੇ ਗਰਤਵ ਪ੍ਰੀਤ ਪਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਭਾਰ ਫੇਕ ਅੰਤਰ ਮਲ ਮਾਇਆ ਸ਼ਫ ਨਾਈ ਕਿਸ਼ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਬਿਆ ਪਹਿਲੋ ਸੁਹਾਨ ਅੰਤਰ ਦਗਨ ਬਾਹਰ ਤਨ ਸੁਹਾ ਗਲ ਪਾਤਰ ਕੈਸੇ ਤਰੇ ਅਥਾਹਾ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਤ ਸੁਣਨ ਦਾ ਕੈਸੇ ਮਾਰਗ ਪਾਵੈ ਕਰਗੇ ਲਿਓ ਓੜ ਨਿਭਾਵੈ ਕਾਂ ਬੁਝਾਰ ਤੂਜੇ ਡੋਰਾ ਨਿਸਕਈਏ ਤੋ ਸਮਝੈ ਭੋਰਾ ਕਾਂ ਬਿਸਨ ਪਦ ਗਾਵੈ ਗੁੰਗ ਜਤਨ ਕਰੇ ਤੋ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਆਸੁ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁਹਾਵੈ ਨਾ ਚੀਤ ਜੋ ਬੈਰਾਜ ਤਾਂ ਸੁ ਪ੍ਰੀਤ ਬਲੂਐ ਕੀ ਗ੍ਰਹਿ ਪ੍ਰੀਤਰ ਬਸੈ ਅੰਧ ਕੇਲ ਮਾਇਆ ਰੰਗ ਰਸੈ ਦ੍ਰਿੜ ਕਰਮਾ ਨੈ ਮਨੈ ਪ੍ਰਤੀਤ ਕਾਲ ਨਾ ਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਲੋਭ ਧਰੋਹ ਐਉਂ ਜੁਗਤ ਬਿਆਨ ਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੂੰ ਪੈ ਅਰਦਾਸ ਜੀ ਉਪਨ ਸਭ ਤੇਰੀ ਰਾਸ ਤੂੰ ਮਾਤ ਪਿਤਾਂਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਹਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ

ਆਏ ਨਾਨਕ ਹੁਣ ਸਿਜਾਈ ਬਿਨਾਵੈ ਪਤ ਜਾਏ ਅਸ਼ਟਪਦੀ ਦਸ ਵਸਤੂ ਲੇ ਪਾਛੇ ਪਾਵੈ ਇਕ ਬਸਤ ਕਾਰਨ ਬੇਖੋਟ ਗਵਾਵੈ ਇਕ ਬੀਨਾ ਦੇ ਦਸ ਬੀਹਰ ਲੇ

ਜਿਸ ਠਾਕੁਰ ਸੁਨਾ ਹੀ ਚਾਰਾ ਤਾ ਕੋ ਕੀਜਾ ਸਦ ਨਮਸਕਾਰਾ। ਜਾ ਕੇ ਮਨ ਲਾਗਾ ਪ੍ਰਭ ਮਿੱਠਾ ਸਰਬ ਸੁਖ ਤਾਉ ਮਨ ਉਠਾ ਜਿਸ ਦਿਨ ਆਪਣਾ ਹੁਕਮ ਮਨਾਇਆ ਸਰਬ ਸੁਖ ਨਾਨਕ ਤਿਨ ਪਾਇਆ ਗਣਿਤ ਸਾਹੁ ਆਪਣੀ ਦੇਹ ਰਾਸ ਖਾਤ ਪੀਤ ਵਰਤੇ ਅਣਦੋਲਾਸ ਆਪਣੀ ਅਮਾਨ ਕਿਸ਼ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪੀ ਖੋਵੈ ਬਹੁਰ ਉਸ ਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸਤ ਸਾਗਿਆ ਰਾਖੇ ਪ੍ਰਭ ਕੀ ਆਗਿਆ ਮਾਨੇ ਮੱਥ ਹੈ ਉਸਤੇ ਚੌਗੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨੰਕ ਪਾਤਮਾ ਕੇ ਹੀਤ ਸਰ ਪਰ ਹੋਵਤ ਜਾਨ ਅਨੇਤ ਬਿਰਖੀ ਛਾਇਆ ਸਿਉਂ ਰੰਗ ਲਾਵੈ ਉਹ ਬਿਨ ਸਹਿਉ ਮਨ ਪਛਤਾਵੈ ਜੋ ਦਿਸੈ ਸੋ ਚਾਲਣ ਹਾਰ ਲਪਟ ਰਿਹਾ ਅੰਧਾਰ ਬਿਟਾਵੂ ਸੋ ਜੋ ਲਾਵੈ ਨੇਹ ਤਾਕ ਵਾਤ ਨਾ ਆਵੈ ਕਿ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਮੈ ਮਮਤਾ ਮਾਇਆ ਮਿਥਿਆ ਰਾਜੋ ਬਣ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਸਵੈ ਬਸਤਰਾ ਮਿਥਿਆ ਰੰਗ ਸੰਗ ਮਾਇਆ ਭੇਕ ਹਸਤਾ ਮਿਥਿਆ ਧਰੁਵ ਮੋਹ ਅਭਿਮਾਨ ਮਿਥਿਆ ਆਪ ਸੁ ਪ੍ਰਕਿਰਤ ਗੁਮਾਨ ਅਸਤ੍ਰ ਭਗ ਸਾਧਕੀ ਸਰਨ ਨਾਨਕ ਜਪ ਜਪ ਜੀਵ ਹਰ ਕੇ ਚਰਨ ਮਿਥਿਆ ਸਰਵਣ ਪਰ ਨਿੰਦਾ ਸੁਣੈ ਮਿਥਿਆ ਅਸਤ ਪਰ ਦਰਬ ਕੋ ਹਰੈ ਮਿਥਿਆ ਨੇਤਰ ਪੇਖਤ ਪਰਤਰਿਆ ਰੁਪਾਦ ਮਿਥਿਆ ਰਸਨਾ ਭੋਜਨ ਸਵਾਦ ਮਿਥਿਆ ਚੰਨ ਪਰ ਬੇਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਧਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਬੇਕਾਰਾ ਬਿਨ ਬੂਝੇ ਮਿਥਿਆ ਸਭ ਭੈ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਯਾਰ ਜਾ ਸਾਜ ਬਿਨਾਂ ਕਿਉ ਅਸੂਚਾ ਬਿਰਥਾ ਨਾਮ ਬਿਨਾ ਤਨ ਅੰਦ ਮੁਖਾਵਤਾ ਕੈ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬੇਹਾਏ ਮੇਘ ਬਿਨਾਂ ਜੋ ਖੇਤੀ ਜਾਏ ਗੋਬਿੰਦ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਕਟ ਬਸਿਓ ਅਰਨਾਉ ਨਾਨਕ ਤਾ ਕੈ ਬਲ ਬਲ ਜਾਉ ਰਾਤ ਅਵਰ ਕੇ ਸ਼ਬਰ ਕਮਾਵਤ ਮੰਨੀ ਪ੍ਰੀਤ ਮੁਖੋ ਗੰਢ ਲਾਵਤ ਜਨ ਹਾਰ ਪ੍ਰਭੂ ਪ੍ਰਬੀਨ ਬਾਰ ਫੇਕ ਨ ਕਾਉ ਭੀਨ ਅਵਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ ਜਨ ਮੈਂ ਮਰੈ ਜਿਸ ਕੇ ਅੰਤਰ ਬਸੇ ਅੰਦਰ ਅੰਕਾਰ ਤਿਸ ਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ ਤਿੰਨ ਪ੍ਰਭ ਜਾਤਾ ਨਾਨਕ ਕੁੰਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀ ਆਪੇ ਮਨ ਆਪੇ ਆਪ ਆਪ ਕਰਤਨ ਬੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਪਾਵ ਸਿਆਣਪ ਸਗਲ ਤੇ ਰਹਿਤ ਸਭ ਕਿਸ ਜਾਣੇ ਆਤਮ ਕੀ ਰਹਿਤ ਜਿਸ ਪਾਵੈ ਤਿਸ ਲੈ ਲੜ ਲਾਏ ਥਾਂ ਸੰਤ ਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸਲੋਕ।

ਗੁਰਦੇਵਅਸ਼ਟਪਦੀ ਜੇ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਏ, ਜੇ ਪ੍ਰਸਾਦ ਸੁਗੰਧ ਅੰਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ, ਜੇ ਪ੍ਰਸਾਦ ਬਸੈ ਸੁਖ ਮੰਦਰ ਤੇ ਸਹਿ ਧਿਆਇ ਸਦਾ ਮਨੇ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾਟ ਪੈਰ ਸਿਮਰੋ ਤਿਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈ ਹੈ ਧਿਆਵਣ ਯੋਗ, ਜੇ ਪ੍ਰਸਾਦ ਪਾਠ ਪਟੰਬਰ ਹੰਢਾਵੈ ਤੇ ਸਹਿ ਤਿਆਗ ਤਾਵਰ ਲੁਭਾਵੈ, ਜੇ ਪ੍ਰਸਾਦ ਸੁਖ ਸੇ ਸੋਈ ਜਮਨ ਆਠ ਪੈਰ ਤਾਕਾ ਜਸ ਗਾ ਬੀਜੈ, ਜੇ ਪ੍ਰਸਾਦ ਤੁਝ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ, ਜੇ ਪ੍ਰਸਾਦ ਤਿਰੂ ਰਹਿਤਾ ਧਰਮ ਮਨ ਸਦਾ ਧਿਆਈ ਕੇ ਵਿਲ ਪਾਰ, ਬ੍ਰਹਮ ਪ੍ਰਭ ਜੀ ਜਪ ਦਰਗੈ ਮਾਨਕ ਪਾਵੈ ਨਾਨਕ ਪਾਸੇ ਧੀ ਕਰ ਜਾਵੈ, ਜੇ ਪ੍ਰਸਾਦ ਰੂ ਕੰਚਨ ਦੇਹੀ ਲਿਵਲਾਵੋ ਤੁਸ ਰਾਮ ਸੁਨੇਹੀ, ਜੇ ਪ੍ਰਸਾਦ ਤਿਰੋਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ, ਜੇ ਪ੍ਰਸ਼ਾਦ ਤੇਰੇ ਸਗਲ ਛਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਥਾਕੈ, ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾ ਸਾ ਸਿਮਰੋ ਪ੍ਰਭ ਉੱਚੈ, ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਦਾ ਕੀ ਭਗਤ ਕਰੇ, ਜੇ ਪ੍ਰਸਾਦ ਆਪੂਖਣ ਪਹਿਰੀ ਜੈ ਮਨ ਤਿਸ ਸਿਮਰਤ ਕਿਉ ਆਲਸ ਕੀਜੈ, ਜੇ ਪ੍ਰਸਾਦ ਅਸਵ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂਣਾ ਵਿਸਾਰੀ, ਜੇ ਪ੍ਰਸਾਦ ਬਾਗ ਮਿਲਕ ਤਨਾ ਰਾਖ ਪੋਏ ਪ੍ਰਭ ਆਪਣੇ ਮਨਾ, ਜਿਨ ਤੇਰੀ ਮਨ ਬਣਤ ਬਣਾਈ ਊੜਤ ਬੈਠ ਸਤ ਸਹਿ ਧਿਆਈ ਤੇ ਸਹਿ ਤਿਆ ਜੋ ਏਕ ਅਲਖ ਹੈ ਹੋ ਨਾਨਕ ਤੇਰੀ ਰੱਖਿਆ, ਜੇ ਪ੍ਰਸਾਦ ਕਰੇ ਪੁੰਨ ਬਹੁਤ ਦਾਨ ਮਨਾਟ ਪੈਰ ਕਰ ਤਸਕਾ ਧਿਆਨ, ਜੇ ਪ੍ਰਸਾਦ ਉਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ, ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਅਨੂਪ, ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਜ, ਜੇ ਪ੍ਰਸਾਦ ਤੇਰੀ ਪਤਰ ਹੈ ਗੁਰਪ੍ਰਸਾਦ ਨਾਨਕ ਜਸ ਕਹਿ, ਜੇ ਪ੍ਰਸਾਦ ਸੁਨੇ ਕਰਨਾਦ, ਜੇ ਪ੍ਰਸਾਦ ਭੇਖੇ ਬਿਸਮਾਦ, ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਬਸਨਾ, ਜੇ ਪ੍ਰਸਾਦ ਅਸਤ ਕਰ ਚਲੈ, ਜੇ ਪ੍ਰਸਾਦ ਸੰਪੂਰਨ ਫਲੈ, ਜੇ ਪ੍ਰਸਾਦ ਪਰਮਗਤ ਪਾਵੈ, ਜੇ ਪ੍ਰਸਾਦ ਸੁਖ ਸਹਿਜ ਸਮਾਵੈ, ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ, ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ, ਜੇ ਪ੍ਰਸਾਦ ਤੇਰਾ ਪ੍ਰਤਾਪ ਉਰੇ ਮਨ ਮੂੜ ਤੂੰ ਤਾਕੋ ਜਾਪ,

ਜੇ ਪ੍ਰਸਾਦ ਸਾਹਿਬ ਕੀ ਕਹਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਪੇ ਸੋ ਨਾਉ ਆਪ ਗੁਆਏ ਸੋ ਹਰਗੁਣ ਗਾਉਂ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ਼ ਪ੍ਰਭੂ ਦਿਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਿਆ ਤੇ ਮਤ ਉੱਤਮ ਹੋਏ ਸਰਵ ਨਿਧਾਨ ਪ੍ਰਭ ਤੇਰੀ ਮੈਂ ਆਪੋ ਕਛੂ ਨ ਕਿਨੂੰ ਲਾਇਆ ਜਿਤ ਜਿਤ ਲਾਵੋ ਤਿਤ ਲਗੇ ਹਰ ਨਾਥ ਨਾਨਕਿਨ ਕਹਿ ਕਛੂ ਨ ਹਾਥ ਸਲੋਕ ਅਗਮ ਗਾਦ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੋ ਮੁਕਤਾ ਹੋਏ ਸੁਣ ਮੀਤਾ ਨਾਨਕ ਬਿਨਵੰਤਾ ਸਾਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਉਜਲ ਹੋ ਤੋ ਸਾਧ ਸੰਗ ਮਲ ਸਗਲੀ ਕੋ ਤੋ ਸਾਧਕ ਸੰਗ ਮਿਟੇ ਬਿਮਾਨ ਸਾਧਕ ਸੰਗ ਪ੍ਰਗਟੇ ਸੁ ਗਿਆਨ ਸਾਧਕ ਸੰਗ ਬੁੱਝੇ ਪ੍ਰਭ ਨੇਰਾ ਸਾਧ ਸੰਗ ਸਬੋਤਨ ਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਇੱਕ ਉੱਪਰ ਯਤਨ ਸਾਧਕੀ ਮਹਿਮਾ ਬਰਨੇ ਕੌਣ ਪ੍ਰਾਣੀ ਨਾਨਕ ਸਾਧਕੀ ਸੋਭਾ ਬ੍ਰਹਮਾ ਸਮਾਨੀ ਸਾਧਕ ਸੰਗ ਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ ਸਾਧਕ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕਿਰੇਨ ਸਤਿਕ ਸੰਗ ਮਨੋਰ ਬੈਨ ਸਤਿਕ ਸੰਗ ਕਤੂੰ ਧਾਵੈ ਸਾਧ ਸੰਗ ਸਥਿਤ ਮਨ ਪਾਵੈ ਸਤਿਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੇ ਸੰਗ ਮਾਂ ਪੁਨੀਤ ਸਾਧ ਸੰਗ ਕਿਸੇ ਨਹੀਂ ਬੈਰ ਸਤਿਕ ਸੰਗ ਨਾ ਬਿਗਾ ਪੈਰ ਸਤਿਕ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧਕ ਸੰਗ ਨਾ ਹੀ ਉਤਾਪ ਸਾਧਕ ਸੰਗ ਤਜੇ ਸਭ ਆਪ ਆਪੇ ਜਨ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧਕ ਸੰਗ ਨਾ ਕਬੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤਰ ਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ ਸਾਧਕ ਸੰਗ ਬਸਿਆ ਥਾਨ ਉੱਚੈ ਸਾਧੂ ਕੇ ਸੰਗ ਮਹਿਲ ਪੂਚੈ ਸਾਧਕ ਸੰਗ ਨੜੇ ਸਭ ਧਰਮੋ ਸਾਧਕ ਸੰਗ ਕੇਵਲ ਪਾਰ ਬ੍ਰਹਮੋ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰ ਹੈ ਸਾਧ ਸੰਗ ਸਾਜਨ ਮਿਤ ਕੁਟਮ ਨਿਸਤਾਰ ਹੈ ਸਾਧੂ ਕੇ ਸੰਗ ਸੁਧਨ ਪਾਵੈ ਜਸਤਾਂ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰਦੇਵਾ ਸਾਧੂ ਕੇ ਸੰਗ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬ ਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਹੀਂ ਕਿਸ਼ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ ਸਾਧਕ ਸੰਗ ਆਉਂ ਸੁਹੇਲਾ ਸਾਧ ਸੰਗ ਬਿਸ਼ਰਤ ਰਮੇਲਾ ਜੋ ਇੱਛਾ ਸੋਈ ਬਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਦ ਬਸੈ ਨਾਨਕ ਕੁਦਰੇ ਸਾਧ ਸੁਨ ਰਸੈ ਸਾਰਕ ਸੰਗ ਚੁਣੋ ਹਰਨਾ ਸਾਧ ਸੰਗ ਕੇ ਗੁਣ ਗਾਓ ਸਾਧਕ ਸੰਗ ਨਮਨ ਤੇ ਬਿਸਰੈ ਸਾਧ ਸੰਗ ਸਰਪੁਰ ਨਿਸਤਰੈ ਸਾਧਕ ਸੰਗ ਲਗੇ ਪ੍ਰਭ ਮੀਠਾ ਸਾਧੂ ਕੈ ਸੰਕਟ ਕਾ ਡੀਠਾ ਸਾਧ ਸੰਗ ਪਏ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧਕੀ ਮਹਿਮਾ ਬੇਦ ਨਾ ਜਾਣੈ ਜੇ ਤਾ ਸੁਣੈ ਤੇ ਤਾ ਬਖਿਆਨੈ ਸਾਧਕੀ ਉਪਮਾ ਤੇ ਗੁਣ ਤੇ ਦੂਰ ਸਾਧਕੀ ਉਪਮਾ ਰਹੀ ਭਰਪੂਰ ਸਾਧਕੀ ਸੋਭਾ ਗਨਾਈ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਉੱਚੀ ਉੱਚੀ ਸਾਧਕੀ ਸੋਭਾ ਮੂਚ ਤੇ ਮੂਚੀ

0: ਇਸ ਨਾਨਕ ਉਸ ਪੰਡਤ ਕਉ ਸਦਾ ਦੇ
1: ਮੰਤਰ ਸਰਬ ਕੋ ਗਿਆਨ ਚੌਵਰ ਨਾਮੈ ਜਪੇ ਕੋ ਨਾਮ ਜੋ ਜੋ ਜਪੇ ਤੇ ਜੀਆ ਤੋ ਐਸਾ ਸੁਣ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਤਾਰੇ ਪਾਸ ਪ੍ਰੇਤ ਮੁਗਤ ਪਾਤਰ ਕੋ ਉਤਾਰੇ ਸਰਬ ਰੂਪ ਕਾ ਖੁਦ ਨਾਮ ਕਲਿਆਣ ਜੋ ਮੰਗਲ ਗੁਣ ਗਾਮ ਕਾਹੂ ਜੁਗਤ ਨ ਕਿਤਨਾ ਪਾਈ ਧਰਮ ਨਾਨਕ ਕਿਸਮ ਜਿਸ ਲਿਖਿਆ ਧੁਰ ਕਰਮ ਜਿਸ ਕੇ ਮਨ ਪਾਰ ਬ੍ਰਹਮ ਕਰ ਨਿਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਸੰਤਨ ਭਾਜਨ ਪਾਇਆ ਸਦਾ ਨਿਕ ਨਿਕ ਸੋ ਦਾਸ ਦਰਗੀ ਪ੍ਰਵਾਨ ਕੋਟ ਕਰਮ ਕਰੇ ਉਧਾਰੇ ਸੰਪਾਵੇ ਸਗਲੇ ਬਿਰਥਾਰੇ ਅਣ ਤਪੱਸਿਆ ਕਰੇ ਅੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਦਾਸ ਦਸਨ ਭਾਜਨ ਪਾਇਆ ਸਦਾ ਨਿਕ ਨਿਕ ਹਰ ਜਾ ਸੋ ਦਾਸ ਦਰ ਕਿਰਪਾ ਦਾਸ ਕਹੋ ਕਿਰਪਾ ਕਰੇ ਤਿਸ ਦਾਸ ਕਹੋ ਸਭ ਸੋ ਜੀ ਪਰੇ ਸਗਲ ਸਾਧਨ ਗਿਆ ਤੁਮ ਉਦਾਸ ਐਸੀ ਜੂ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਤੁਮ ਧਾਵੈ ਜੀਵਨ ਮੁਖ ਸੋ ਕਹਾਵੈ ਤੈਸਾ ਹਰਖ ਤੈਸਾ ਸੋਗ ਸਦਾਨੰਦ ਤੈ ਨਾਹੀ ਵਿਯੋਗ ਤੈਸਾ ਸਵਰਨ ਤੈਸੀ ਮਾਟੀ ਤੈਸ ਉਮਰ ਤੈਸੀ ਵਿਖਾਟੀ ਤੈਸਾ ਮਾਨ ਤੈਸਾ ਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਹਿ ਜੁਗਤ ਨਾਨਕੋ ਪੁਰ ਕਹੀ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਰੱਖੇ ਤੈਸਾ ਤਿੰਨਾਓ ਆਪੇ ਕਰੁਣ ਕਰਾਵਣ ਜੋਗ ਪ੍ਰਭਾਵੈ ਸੋਈ ਫੁਣ ਹੋਗ ਪਸਰੂ ਆਪਣ ਤਰੰਗ ਲਖਣ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸ

ਵਾਸੇ ਕਈ ਕੋਟ ਬਣ ਭਰਮੈ ਉਦਾਸ ਕਈ ਕੋਟ ਵੇਦ ਕੇ ਸਰੋਤੈ ਕਈ ਕੋਟ ਤਪਿਸਰ ਹੋਤੈ ਕਈ ਕੋਟ ਆਤਮ ਧਿਆਨ ਤਾਰ ਕਈ ਕੋਟ ਕਾਵ ਕਾ ਵਿਚਾਰ ਕਈ ਕੋਟ ਨਾਮ ਤਨ ਨਾਮ ਧਿਆਵੈ ਨਾਨਕ ਕਰਤੇ ਕੰਤ ਨ ਪਾਵੈ ਕਈ ਕੋਟ ਭੈ ਮਾਨੇ ਕਈ ਕੋਟ ਅੰਧ ਗਿਆਨ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨੇ ਕੋਰ ਕਈ ਕੋਟ ਪਰ ਦਰਵ ਕੁਹਿਰੈ ਕਈ ਕੋਟ ਪਰ ਦੁਖਣਾ ਕਰੈ ਕਈ ਕੋਟ ਮਾਇਆ ਸਰਮਾਹੇ ਕਈ ਕੋਟ ਪਰਦੇ ਸਰਮਾਏ ਜਿ ਜਿਤ ਲਾਵ ਤੇ ਤਿਤ ਲਗਨਾ ਨਾਨੇ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸੇ ਜਤੀ ਜੋਗੀ ਕਈ ਕੋਟ ਰਾਜ ਰਸ ਭੋਗੀ ਕਈ ਕੋਟ ਪੰਕੀ ਸਰਵ ਪਾਏ ਕਈ ਕੋਟ ਪਾਥਰ ਵਿਖਣ ਵਜਾਏ ਕਈ ਕੋਟ ਪੌਣ ਪਾਣੀ ਬੈ ਸੰਤਰ ਕਈ ਕੋਟ ਦੇ ਸੋ ਮੰਡਲ ਕਈ ਕੋਟ ਸੇ ਸਿਰ ਸੁਣ ਖੇਤਰ ਕਈ ਕੋਟ ਦੇਵ ਦਾਨ ਦਰ ਸਿਰ ਛਾਤਰ ਸਗਲ ਸਮਗਰੀ ਆਪਣੇ ਸੁਧਾਰ ਨਾਨਕ ਜਿਸ ਜਿਸ ਭਾਵੈ ਤਿਸ ਤੇ ਨਿਸਤਾਰ ਕਈ ਕੋਟ ਰਾਜ ਤਾਮ ਸਾਤਕ ਕਈ ਕੋਟ ਬੇਦ ਪ੍ਰਾਣ ਸਿਮਰਤਰ ਸਾਸਤ ਕਈ ਕੋਟ ਕੀਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਚਿਰ ਜੀਵੈ ਕਈ ਕੋਟ ਮੇਰੇ ਸੰਗਰੀ ਮੇਰੇ ਸੁਨਥੀਵੈ ਕਈ ਕੋਟ ਜਪ ਨਿਰਪਿਸਾਚ ਕਈ ਕੋਟ ਭੂਤ ਪ੍ਰੈ ਸੁਕਰ ਮੇਰ ਗਾਚ ਸਭ ਤੇ ਨੇਰ ਸਭ ਹੂ ਤੇ ਦੂਰ ਨਾਨਕ ਆਪ ਅਲਪ ਤਿਰਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਸ ਹੁਣ ਵਾਸੀ ਕਈ ਕੋਟ ਜਨਮ ਜੀਵੈ ਮਰੈ ਕਈ ਕੋਟ ਬੋਝੁਨ ਨੀ ਫਿਰੈ ਕਈ ਕੋਟ ਬੈਠ ਤੇ ਖਾਏ ਕਈ ਕੋਟ ਕਾਲੇ ਥਕ ਪਾਏ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮੈਂ ਚਿੰਤ

ਮਹੀਲ ਸੋਸਵਾ ਕਰਨ ਕਰਾਵਣ ਕਰਣੇ ਜੋਗ ਕਰਨ ਕਰਾਵਣ ਕਰਣੇ ਜੋਗ ਜੋ ਤਿਸ ਪਾਵੈ ਸੋਈ ਹੋ ਗਏ ਖਿਣ ਮੈਂ ਤਾਪ ਤਾਪ ਨਾਰਾਮ ਤਨੇ ਗੀਜ ਪਾਰਾ ਵਾਰ ਹੁਕਮੇ ਤਾਰ ਦਰਹਾਵੇ ਹੁਕਮੇ ਵਿੱਚ ਹੁਕਮ ਸਮਾਵੇ ਹੁਕਮੇ ਵਿੱਚ ਨਿਜ ਵਿਹਾਰ ਕੁਣ ਕਰਨ ਕਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਾਹਿਬ ਮੇਰਾ ਸਮਾਏ ਪ੍ਰਭ ਭਾਵੇ ਮਨ ਕੁਤ ਪਾਵੈ ਪ੍ਰਭ ਭਾਵੇ ਤਾਂ ਪਾਤਰ ਤਰਾਵੇ ਪ੍ਰਭ ਭਾਵੇ ਬਿਨ ਸਾਸ ਰਾਖੇ ਪ੍ਰਭ ਭਾਵੇ ਤਾਂ ਹਰ ਗੁਣ ਪਾਖੇ ਪ੍ਰਭ ਭਾਵੇ ਤਾਂ ਬਧੂ ਸਾਰੇ ਆਪ ਕਰੇ ਆਪਣ ਵਿਚਾਰੇ ਦੁਆ ਸਰਾਖਾ ਸੁਆਮੀ ਕੇ ਲੈ ਸੇਮ ਤ੍ਰਜਾਮ ਜੋ ਭਾਵੇ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਣ ਆਵੇ ਕਹੁ ਮਨੁੱਖ ਦੇ ਕਿਆ ਹੋਇਆ ਆਵੇ ਜੋਤਿ ਭਾਵੇ ਸੋਈ ਕਰਾਵੇ ਇਸ ਗਏ ਹਾਥ ਹੋਏ ਤਾਂ ਸਭ ਕੁਛ ਲਏ ਜੋਤਿ ਭਾਵੇ ਸੋਈ ਕਰੇ ਅਣਜਾਣ ਤਿਖਿਆ ਮੇਰਾ ਛੇ ਜੇ ਜਾਣਦੇ ਆਪਣੇ ਬਚੇ ਭਰਮੇ ਪੁੱਲਾ ਦੈ ਦਿਸਾਵੇ ਨਿਮੁਖ ਮੈਂ ਚਾਰ ਗੁਣ ਫਿਰੇ ਆਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ ਕਿਨ ਮੈਂ ਨਿਜ ਗੇਟ ਗੋਰਾਜ ਪਾਰ ਬ੍ਰਹਮ ਗਰੀਬ ਨੂੰ ਆ ਜਾ ਕੇ ਦ੍ਰਿਸ਼ਟ ਕਛੂਣ ਆਵੇ ਤਿਸ ਤਤਕਾਲ ਦੈ ਦਿਸ ਪਟਾਵ ਜਾ ਕੋ ਆਪਣੀ ਕਰੇ ਬਖਸ਼ੀਸ ਤਾਂ ਕਾ ਲਿਖ ਤਾਂ ਕਾ ਲਿਖਣ ਗਣ ਜਗਦੀ ਜੋ ਪਿੰਡ ਸਭ ਤਿਸ ਕੀ ਰਾਸ ਘੱਟ ਘੱਟ ਪੂਰਨ ਪਰਮ ਪ੍ਰਗਾਸ ਆਪਣੀ ਬਣਦੇ ਆਪ ਬਣਾਈ ਨਾਨਕ ਦੀ ਵੇ ਦੇਖ ਉੜਾਈ ਇਸ ਕਾ ਬਲ ਨਾਈ ਸਹਾਥ ਕਰਨ ਕ੍ਰਮ ਸਰਬ ਗੁਰਨਾਥ ਆਗਿਆਕਾਰੀ ਵਿਪਰਾਜੀਓ ਜੋਤਿਸ ਪਾਵੇ ਸੋਭਣ ਥਿਓ ਕਭੂ ਚ ਨੀਚ ਮੈਂ ਬਸੈ ਕਭੂ ਸੋਗ ਹਰ ਖਰੰਗ ਹਸ

ਕ੍ਰੋਧ ਵਿਕਰਾਲ ਕਮ ਸਰਬ ਕੀ ਉਤਰਵਾਰ ਕਮੂ ਹੋ ਕਮੂ ਸਰਬ ਕੀ ਉਤਰਵਾਲ ਕਮੂ ਹੋਏ ਬਰਬਰ ਰਾਜਾ ਕਮੂ ਬੇਘਰ ਨਿਜ ਪਿਆਸਾ ਜਾ ਕਮੂ ਆਪ ਕਿਰਤ ਮਾਇਆ ਵੈ ਕਮੂ ਭਲਾ ਭਲਾ ਕਹਾ ਵੈ ਜੋ ਪ੍ਰਭ ਰਾਖੇ ਤਿਵੀ ਰਹਿ ਗੁਰ ਪ੍ਰਸਾਦ ਨਾਨਕ ਸਜ ਗਏ ਕਮੂ ਹੋਏ ਪੰਡਿਤ ਗਰੇ ਵਖਿਆਨ ਕਮੂ ਮੋਹਨ ਧਾਰੀ ਲਾਵੇ ਧਿਆਨ ਕਮੂ ਧਰ ਤੀਰਥ ਇਸ਼ਨਾਨ ਕਮੂ ਸਤਸਦ ਮੁਖ ਗਿਆਨ ਕਬ ਹੂੰ ਕੀੜ ਹਸ ਪਤੰਗ ਹੋਏ ਜੀ ਆਣ ਕਜੋਣ ਪਰਮੇ ਪਰਮਈਆ ਨਾਨਾ ਰੂਪ ਜੋ ਸੰਗ ਜਗਾਵੇ ਜੋ ਪਰ ਪਾਵੇ ਤੇ ਮਚਾਵੇ ਜੋ ਤਿਸ ਭਾਵੈ ਸੋਈ ਹੋਈ ਨਾਨਕ ਦੂਜਾ ਵਰਣ ਕੋਏ ਕਬੂ ਸਾਧ ਸੰਗ ਤੇ ਭਾਵੇ ਸੰਸਥਾਨ ਦੇ ਵਰਣ ਆਵੇ ਅੰਤਰ ਹੋਏ ਗਿਆਨ ਪ੍ਰਗਾ ਸੁਸਥਾਨ ਕਰਨੇ ਬਿਨਾ ਸਮੰਤਾ ਨਾਮ ਰਤਈ ਕਰਾਂਗ ਸਦਾ ਵਸੇ ਪਾਵੂ ਗਏ ਸੰਗ ਜੋ ਜਲ ਮੈਂ ਜਲੇ ਆਏ ਕਟਾਨਾ ਤਿਉ ਜੋਤੀ ਸੰਗ ਜੋ ਸਮਾਨਾ ਮਿਟ ਕੇ ਗਉਣ ਪਾਏ ਸੁਨਾਮ ਨਾਨਕ ਪ੍ਰਭ ਕੇ ਸਤਿਗੁਰੂ ਬਾਨ ਸਲੋਕ ਸੁਖੀ ਵਸੇ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਜਿਸ ਕੈ ਅੰਤਰਾਜ ਮਾਨ ਸੁਨ ਪਤਿਓ ਸਵਾਨ ਜੋ ਜਾਣੇ ਮੈਂ ਜੋ ਬਣਵੰਤ ਸੋਹਤ ਵਿਸਤਾ ਕਰ ਜੰਤ ਆਪਸ ਕੋ ਕਰਮੰਤ ਕਹਾਵੇ ਜਨਮ ਮਰੇ ਬੋਜਨ ਪਰਮਾਵੇ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖੰਦਾ ਖਿਆਨ ਕਰ ਕਿਰਪਾ ਜਿਸਕੇ ਹਿਰਦੇ ਗਰੀਬ ਵਸਾਵੇ ਨਾਨਕੀਆਂ ਮੁਕਤਾ ਕੇ ਸੁਖ ਪਾਵੇ ਧਨਵੰਤਾ ਹੋਏ ਕਰ ਗਰਬਾਵੇ ਤਿੰਨ ਸੌਂਕ ਸੰਗ ਨਾ ਜਾਵੇ ਬਹੁ ਲਸ ਕਰਮਾਨ ਕੋ ਉੱਪਰ ਕਰੇ ਆਸ ਪਲ ਭੀਤਰ ਤਾ ਕਵੇ ਵਿਨਾਸ਼ ਸਭ ਤੇ ਆਪ ਜਾਣੇ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ ਕਿਸੇ ਨ ਬਦੇ ਆਪ ਓਂਕਾਰੀ ਧਰਮ ਰਾਏ ਤਿਜ ਕਰੇ ਖੁਆਰੀ ਗੁਰ ਪ੍ਰਸਾਦ ਜਾ ਕਾ ਮਿਟੇ ਅਵਮਾਨ ਸੋ ਜਨ ਨਾਨਕ ਦੁਰਗੀ ਪ੍ਰਵਾਨ ਕੋਟ ਕਰਮ ਕਰੇ ਉਤਾਰੇ ਸਰਮ ਪਾਵੇ ਸਗਲੇ ਬਿਰਥਾਰੇ ਅਣਕ ਤਪੱਸਿਆ ਕਰੇ ਓਂਕਾਰ ਨਰਕ ਸਰੂ ਫਿਰ ਫਿਰੇ ਅਵਤਾਰ ਅਣਕ ਜਤਨ ਕਰੇ ਆ ਤੁਮ ਨੇ ਦਰਵੇ ਹਰ ਦਰਗੇ ਕੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਣ ਆਵੇ ਸਰਬ ਗ੍ਰੀਨ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ ਜਬ ਲੁਕ ਜਾਣੇ ਮੁਝਤੇ ਕਛ ਹੋਏ ਤਬ ਇਸ ਕੋ ਸੁਗੁਣਾਈ ਕੋਏ ਜਾਵੇ ਜਾਣੇ ਮੈਂ ਕੁਝ ਕਰਤਾ ਤਬਲਾ ਕਰੋ ਜੁਣ ਮੈਂ ਫਿਰਤਾ ਜਬ ਧਾਰੇ ਕੋ ਵੈਰੀ ਮੇ ਤਬ ਲਗ ਨੇ ਚਲਣਾਏ ਚੀ ਜਬ ਲਗ ਮੋਹ ਮੰਗ ਸੰਗਮਾਏ ਤਬ ਲਗ ਧਰਮ ਦਾ ਦੇ ਸਜਾਏ ਰੱਬ ਕਿਰਪਾ ਤੇ ਬੰਧਨ ਟੁੱਟੇ ਗੁਰੂ ਪ੍ਰਸਾਦ ਨਾਨਕ ਝੂਟੇ ਸਹਿਸ ਘਟੇ ਲਾ ਕੁੜਤਾ ਵੈ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ ਅਨੁਭੋਗ ਵਿਖਿਆ ਕੇ ਕਰੇ ਨਾ ਤ੍ਰਿਪਤ ਆਵੇ ਖਬ ਕਮਰੇ ਬਿਨਾ ਸੰਤੋਖ ਨਹੀਂ ਕੋ ਰਾਜ ਸੁਖਨ ਮੋਰ ਤੁਰਤੇ ਸਭ ਕਜ ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣੇ ਆਪੇ ਆਪ ਸਦਾ ਸਦਾ ਨਾਨਕ ਆਜਾਦ ਕਰਨ ਕਰਾਵਣ ਕਰਨੇ ਹਾਰ ਇਸਕੇ ਹਾਥ ਕਾਂ ਵਿਚਾਰ ਜਸ ਦ੍ਰਿਸ਼ਕੇ ਦਾ ਸਾਵੇ ਆਪੇ ਆਪ ਆਪ ਰਸੋਏ ਜੋ ਕਿਸ ਕਿਨੋ ਸਪਨੇ ਰੰਗ ਸਭ ਤੇ ਦੂਰ ਸਭ ਹੂੰ ਕੈ ਸਾਂ

ਦੁੱਧ ਪੀਓ ਸਦਾ ਸਹਿਲਾ ਕਰ ਲੈ ਜੀਓ। ਨੈਨੂ ਭੇਖ ਠਾਕੁਰ ਖਾਰਾਂਗੀ ਸਤ ਸੰਗ ਬਿਨਸੈ ਸਭ ਸੰਗੀ ਚਰਨ ਚਲੋ ਮਰ ਗੋਬਿੰਦ ਮਿੱਠੇ ਪਾਪ ਜਪੀ ਅਰਬਿੰਦ। ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰ ਕੇ ਨਾਲ ਕੁਜਲ ਮੱਥਾ ਬੜ ਭਾਗੀ ਤੇ ਜਨ ਜਗਮਾ ਸਦਾ ਸਦਾ ਕੇ ਗੁਣ ਗਾਏ। ਰਾਮ ਨਾਮ ਜੋਗਰੇ ਵਿਚਾਰ ਸੋ ਧਨਵੰਤ ਗਣੀ ਸੰਸਾਰ ਸੇ ਧਨਵੰਤ ਗਣੀ ਸੰਸਾਰ ਮਨ ਧਨ ਮੁਖ ਵਿਲੇ ਹਰ ਮੁਖੀ ਸਦਾ ਸਦਾ ਜਨ ਉਤੇ ਸੁਖੀ। ਏਕੋ ਏਕ ਏਕ ਪਛਾਣੀ ਤੁਕੀ ਸੋ ਜੀ ਜਨ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ। ਗੁਰੂ ਪ੍ਰਸਾਦ ਆਪਣੇ ਆਪ ਸੂਜੈ ਤਿਸਕੀ ਜਾਨੋ ਤ੍ਰਿਸ਼ਨਾ ਬੂਜੈ ਸਾਧ ਸੰਗ ਹਰ ਹਰ ਜਸ ਕੈਤ ਸਰਵ ਰੋਗ ਤਿਵਾਰ ਦੰਦੈ। ਅਣ ਦਿਨ ਕੀਰਤਨ ਕੇ ਲੋਕ ਆਨ ਕਿਸ ਸਮਾਜ ਸੋਏ ਨਿਰਵਾਨ ਏਕੋ।

ਨਾਨਕ ਅਤੇ ਸਬਲ ਹਾਰ ਅਸਪਾਲੀ ਟੂਟੀ ਗਨ ਹਾਰ ਗੋਪਾਲ ਸਭ ਜਿਆਂ ਪੇ ਪ੍ਰਤਪਾਲ ਸਗਲ ਕਿਸਿੰਦਾ ਇਸਮਨ ਮਾਇ ਤਿਸ ਦੇ ਵੀਰਤਾ ਕੋਈ ਨਾ ਰੇ ਮਨ ਮੇਰੇ ਸਦਾਰ ਜਾਪ ਆਪਣਾ ਸੀ ਪ੍ਰਭਾ ਪਿਆ ਆਪਣ ਕੀ ਅਕਸ਼ ਨਾ ਹੋਏ ਜੇਸੋ ਪ੍ਰਾਣੀ ਲੋਚੈ ਕੋਇ ਤਿਸ ਨਾ ਇਤਰ ਕਿਛ ਕਾਮ ਗਤ ਨਾਨਕ ਜਪੀ ਕਰਨਾ ਰੂਪਵਾਨ ਤੋਂ ਨਾਹੀ ਮੋਏ ਪ੍ਰਭ ਕੀ ਜੋ ਸਗਲ ਘਟ ਸੋਏ ਧਨਵੰਤਾ ਹੋਏ ਕਿਆ ਕੋ ਗਰਭਿਨ ਸਭ ਕੀ ਤਿਸ ਕਰ ਦੀ ਆਦਰਵੇ ਅਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿ ਧਾਵੇ ਜੇ ਕੋ ਹੋਏ ਬੈਦਾ ਧਾਰਤੀ ਦੀਨ ਹਰ ਜਾਨੀ ਗਵਾਰ ਜਿਸ ਗੁਰਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੁਜਨ ਸਦਾ ਰੋਗ ਜੋ ਮੰਦਰ ਕੋ ਥਾਮੇ ਥਾਮਣ ਤੋ ਗੁਰ ਕਾ ਸ਼ਬਦ ਮਣੇ ਅਸਥਾਮਣ ਜੋ ਪਾਖਾਨ ਨਾਵ ਚੜਤਰੇ ਪ੍ਰਾਣੀ ਗੁਰਚਰਨ ਲਖਤ ਨਿਸਤਰੇ ਜੋ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇ ਮਨੋਏ ਵਿਗਾਸ ਜੋ ਮਾਂ ਧਿਆਨ ਮੈਂ ਮਾਰਗ ਪਾਵੇ ਤੂੰ ਸਾਧੂ ਸੰਗ ਮਿਲ ਜੋਤ ਫੁਟਾਵ ਤਿੰਨ ਸੰਤਨ ਕੀ ਬਾਛੋ ਤੂਰ ਨਾਨਕੀ ਅਰ ਲੋਚਾ ਪੂਰ ਮਨ ਮੂਰਖ ਆਏ ਬਿਲਾਏ ਪ੍ਰੋੜ ਕੀ ਕੱਲ ਕਿਆ ਪਾਏ ਦੁਖ ਸੁਖ ਪ੍ਰਦੇਵ ਨਹਾਰ ਅਵਰ ਤਿਆਗ ਤੁਤ ਸਿਰਦਾਰ ਜੋ ਕੁਛ ਕਰੇ ਸੋ ਸੁਖਮਾਨ ਭੁੱਲਾ ਗਾਏ ਫਿਰੇ ਅਜਾਨ ਕੌਣ ਵਾਸਤਾ ਇਤਰ ਸੰਗ ਲਪਟ ਰਸ ਲੋਈ ਪਤੰਗ ਰਾਮ ਨਾਮ ਜਬ ਹਿਰਦੇ ਮਾਏ ਨਾਨਕ ਸੇਤੀ ਕਰ ਜਾਏ ਜਿਸ ਵਕਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਕਰ ਪਾਇਆ।

ਪਾਰੇ ਨਾਨਕ ਤਾਂ ਕੇ ਸਬਲ ਹਾਰੇ ਚਰਨ ਸਾਧ ਕੇ ਧੋਏ ਤੇ ਪਿਓ ਸਾਧ ਕੋ ਪ੍ਰਣਾਮ ਜੀਓ ਸਾਧ ਧੂਰ ਕੋਏ ਸੁਨਾਨ ਸਾਧ ਗੁਰ ਜੈ ਕੁਰਬਾਨ ਸਾਧ ਸੇਵੜ ਭਾਗੀ ਪਾਏ ਸਾਧ ਸੰਗਰ ਕੀਰਤਨ ਗਾਏ ਨਭਗੰਦੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਚਾਖ ਉੜ ਗਏ ਸੰਤਾ ਦਰਿਆ ਸਰਬ ਸੁਖ ਨਾਨਕ ਤੇ ਪਾਇਆ ਮਿਰਤ ਕੋਜੀ ਵਾਲਣ ਹਾਰ ਭੁੱਖੇ ਕੋ ਦੇਵ ਤੇ ਆਧਾਰ ਸਰਮਨਦਾਨ ਜਾ ਕੇ ਦ੍ਰਿਸ਼ਟੀ ਮਾਏ ਪ੍ਰਭ ਕੇ ਕਾਲਾ ਨਾ ਪਾਏ ਸਭ ਕੇ ਤਿਸ ਕਾ ਕਰਨੇ ਜੋਗ ਤੇ ਸੰਤੂ ਸਰਵਾਨ ਹੋ ਜਪ ਜਨ ਸਦਾ ਸਦਾ ਦਿਨ ਰਾਣੀ ਸਭ ਤੇ ਨਿਰਮਲ ਕਰਨੀ ਕਰ ਕਿਰਪਾ ਜਿਸ ਗੁਰੂ ਨਾਮ ਦੀ ਆ ਨਾਨਕ ਨਿਰਮਲ।

Sati Desamuka, Sati Satakar, Saturti Satapasat. Par Brahmajan and Satakarajata Nanikasojan and Satasamata Salokan Rupana Rekhanarankit, Tregunte Prapen, Tisibuja, Nanakajisu, Asu Prasana Shvadi Avanasi Brahman Merakmanuki to Pritiak, Tisibarinik is Gosan Muran Terekosoya, Pebina, Pedana, Gerkabir, Hirsujan. ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਧਿਆਨ ਜਲ ਬਖਸ਼ਣ ਸਾਤਰੇ ਕੀ ਚਰਣੀ ਪਾਉ ਨਾਨਕ ਕੇ ਮਨ ਰਹਿੰਦਾ ਮਨਸਾ ਪੂਰਨ ਸਰਣਾ ਜੋਗ ਜੋ ਕਿਰਪਾਇਆ ਸੋਈ ਹੋ ਘਰਨ ਪੂਰਨ ਜਾਗਨਿਤ ਰਹੋ ਤਿਸ ਕਾ ਮੰਤਰ ਜਾਣੇ ਹੋਰ ਅਣਦਰੂ ਮੰਗਲ ਸਾ ਜਾ ਕੇ ਸਰਬ ਤੋਪਨੀ ਕਰਤਾ ਕੀ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਾਂ ਮੈਂ ਤਬਿਸਰ ਕਿਸਮ ਭੋਗੀ ਧਿਆਇ ਧਿਆਇ ਭਗਤਾਂ ਸੁਖ ਪਾਇਆ ਨਾਨਕ ਤਿਸ ਬਰੋ ਕਾ ਨਿਯੰਤਰਣ ਪਾਇਆ ਜਾ ਕੀ ਲੀਲਾ ਕੀਮਤ ਨਾਇਆ ਸਗਲ ਦੇਵ ਹਾਰੇ ਉਗਾਏ ਪਿਤਾ ਕਾ ਜਨਮ ਗਜਾਨੇ ਪੂਤ ਸਗਲ ਪੁਰੋਹੀ ਆਪਣੇ ਸੋਚ ਸਮਤ ਗਿਆਨ ਧਿਆਨ ਜਿੰਦੇ ਜਨਦਾਸ ਨਾਮ ਤੇ ਆਵੈਸੇ ਤਿਹ ਗੁਣ ਮੈਂ ਜਾਂ ਕੋ ਬਰਮਾਇ ਜਨਮ ਮੇਰੇ ਫਿਰੇ ਆਵੇ ਜਾਏ ਉਜਨੇ ਤਿਸਕੇ ਸਥਾਨ ਜੈਸ ਨਾ ਹੋਏ ਤੈਸਾ

ਨਾਣਾ ਚਲਦ ਕਰੇ ਖਿਨ ਮਾਏ ਪੂਰੇ ਪੂਰਨ ਸਭ ਠਾਏ ਨਾਨਾ ਬਿਲਕਰ ਬਣਤ ਬਣਾਏ ਆਪਣੀ ਕੀਮਤ ਆਪੇ ਪਾਏ ਸਭ ਕਰ ਦਿਸਕੇ ਸਭ ਦਿਸਕੇ ਠਾਵ ਜਪ ਜਪ ਜੀਵੇ ਨਾਨਕ ਕਰ ਨਾਮ ਨਾਮ ਘਧਾਰੇ ਸਗਲੇ ਜੰਤ ਨਾਮ ਘਧਾਰੇ ਖੰਡ ਬ੍ਰਹਮੰਡ ਨਾਮ ਘਧਾਰੇ ਸਮਰਤ ਬੇਦ ਪੁਰਾਣ ਨਾਮ ਘਧਾਰੇ ਸੁਨੰਗੇ ਅੰਤਿਆਨ ਨਾਮ ਘਧਾਰੇ ਕਾ ਸੁਧਾਲ ਨਾਮ ਘਧਾਰੇ ਸਗਲੇ ਕਾਰ ਨਾਮ ਘਧਾਰੇ ਭੁਰੀਆਂ ਸਭ ਨਾਮ ਕੇ ਸੰਗ ਤੇ ਸੁਣ ਸਰਵਣ ਕਰ ਕਿਰਪਾ ਸੀ ਆਪਣੇ ਨਾਮ ਲਾਏ ਨਾਮ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾ ਕਰ ਸਤ ਸਥਾਨ ਗੁਰਪੁਖ ਸਤ ਗਏ ਪੁਰਖ ਸਤ ਕੇਵਲ ਪ੍ਰਧਾਨ ਕਰਤੂ ਸਤ ਸਹ ਜਾ ਕੀ ਬਾਣੀ ਸਤ ਪੁਰਖ ਸੰਤ ਸਮੈ ਸਮਾਨ ਸਤ ਕਰਮ ਜਾ ਕੇ ਰਤਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਨੀ ਨਿਰਮਲ ਨਿਰਮਲ ਜਿਸੇ ਜਾਏ ਤੇ ਸਦਾ ਫਲੀ ਸਤਨਾਮ ਪ੍ਰਭ ਸਤ ਸੁਖਦਾਇ ਵਿਸ਼ਵਾਸ ਸਤਨਾਮ ਗੁਰਦੇਵ ਭਾਈ ਸਤ ਭਜਨ ਸਤ ਉਪਦੇਸ਼ ਸਤ ਤੇ ਜਨ ਜਾਗ੍ਰਿਤੀ ਪ੍ਰਵੇ ਸਤ ਨਿਰਤ ਪੂਜੇ ਕੋਈ ਨਾਮ ਜਪੋ ਤਾਕਤ ਹੋਏ ਆਪ ਸਤਿਗੀਆਂ ਸੰਸਤ ਆਪੇ ਜਾਣੇ ਆਪਣੇ ਮੁਰਾਤ ਜਿਸਕੇ ਸਿਰ ਸੁ ਕਰਨੇ ਹਾਰ ਹੁਣ ਬੂਝ ਕਰਤੇ ਵਿਚਾਰ ਕਰਤੇ ਕਮਿਤ ਜਾਣੇ ਕੀ ਆ ਨਾਨਕ ਜੋ ਤਿਸ ਭਾਵੇ ਸੋ ਵਰਤੇ ਆ ਬਿਸਮਨ ਬਿਸਮ ਭਾਈ ਬਿਸਮਾਦ ਜਿਨ ਬੂਝਾ ਤੇ ਸਾਹ ਸਵਾਸ ਪ੍ਰਭ ਕੇ ਰੰਗ ਰਾਜਨ ਰਹਿ ਗੁਰ ਕੇ ਬਿਸਮ ਪਦਾਰਥ ਲੈ ਦਾਤੇ ਦੁੱਖ ਘਟਨਾਰ ਜਾਂ ਕੇ ਸੰਗ ਤਰੇ ਸੰਸਾਰ ਜਣ ਕਾ ਸੇਵਕ ਸੋੜ ਭਾਗੀ ਜਣ ਕੇ ਸੰਗੇ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਕੁਲ ਪਾਵੇ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੇ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਬਰਸਨਾਰ ਪੂਜਾ ਸਤ ਸਤ ਉਦਾਰ ਦਰਸ਼ਨ ਸਤ ਸਤ ਵੇਖਣਾਰ ਨਾਮ ਸਤ ਸਤ ਅਮਨ ਹਰ ਆਪੇ ਗੁਣ ਆਪੇ ਗੁਣਕਾਰੇ ਸ਼ਬਦ ਸਤ ਸਤ ਵਰਤਰ ਨਾਮ ਸਤ ਸਤ ਅਮਨ ਹਾਰ ਆਪ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੇ ਸ਼ਬਦ ਸਤ ਸੰਤ ਪ੍ਰਭ ਦਾ ਸੁਰਤ ਸਤ ਜਾ ਸਤ ਜਨ ਸਤ ਭੋਜਨ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਰ ਦੇ ਜਮਾਨੇ ਆ ਕਰਨ ਕਰਾਮ ਜਮੁਣ ਪਛਾਣਿਆ ਜਾ ਕੇ ਦੇ ਵਿਸ਼ਵਾਸ ਪ੍ਰਭਾਵੇ ਤਤ ਗਿਆ ਤੇ ਮਨ ਲੋਟਾਇਆ ਭੈ ਤੇ ਨਿਰਭਉ ਸਾਨਾ ਜਿਸ ਤੇ ਵਿਜੇ ਤੇ ਸਮਾਜ ਸਮਾਨ ਬਸ ਮਾਲੇ ਬਸ ਕਢਾਈ ਤਾਂ ਕੋ ਭਿੰਨ ਕਹਿਣਾ ਜਾਏ ਬੂਝੇ ਬੂਝਣ ਹਰ ਵਿਵੇਕ ਨਾਰਾਇਣ ਮਿਲੇ ਨਾਨਕੇ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਣ ਵਾਲਾ ਸੇਵਕੀ ਰਾਖੇ ਠਾਕਾਰਾ ਸੋ ਸੇਵਕ ਜਿਸ ਜਾ ਪ੍ਰਭ ਧਾਰੇ ਨਾਨਕ ਸੋ ਸੇਵਕ ਸਾ ਸਾ ਸਮਾਰੇ ਆਪਣੇ ਜਨ ਕਾ ਪਰਦਾ ਹਟਾ ਕੇ ਆਪਣੇ ਸੇਵਕੀ ਸਰਪਾ ਲਾ ਕੇ ਆਪਣੇ ਦਾਸ ਕੁਦੇਵ ਉਡਾਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੀ ਆਪਦ ਰਾਖੇ ਤਾਂ ਕੀ ਕਦਮਤ ਕੋਈ ਨਾ ਲਾਖੇ ਪ੍ਰਭ ਕੇ ਸੇਵਕੋ ਕੁਣ ਪਹੁੰਚੇ ਪ੍ਰਭ ਕੇ ਸੇਵਕੋ ਉੱਚੇ ਉੱਚੈ ਜੋ ਵਰ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੀ ਨਿੱਕੀ ਕੀਰੀ ਮੈਂ ਕਰ ਰਾਖੇ ਭਸਮ ਕਰੇ ਲਸਕਰ ਕੋ ਲਾਖੇ ਜਿਸਕਾ ਸਾਸਨ ਕੱਟਤੇ ਆਵਤਾ ਕੋ ਰੱਖ ਦੇ ਕਰਹਾਤ ਮਾਣਸ ਜਤਨ ਕਰਤਬ ਭਾਤ ਇਸਕੇ ਕਰਤਬ ਬਿਰਥੇ ਜਾਤ ਮਾਰਨ ਰਾਖੇ ਅਵਰਣ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਬ ਨਾਨਕ ਕੁਰਵਲ ਖੁਡਾਣੀ ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅਮਰਤੇ ਮੰਦ ਅੰਦਰ ਪੀਏ ਨਾਮ ਰਤਨ ਜਿਨ ਗੁਰੂ ਕਪਾਇਆ ਤਿਸਕੇ ਸ਼ਬਦ ਨਿਸ਼ਟਾ ਨਾਮ ਰੰਗ ਨਾਮ ਤਨ ਨਾਮ ਪੁਰਬ ਰੰਗ ਨਾਮ ਸੁਖ ਨਾਮ ਕਾ ਸੰਗ ਨਾਮ ਰਾਜਾਨੇ ਮੰਤਾ ਨਾਮੇ ਨਾਮ ਸਮਾਨੇ ਉਠ ਬੈਠ ਸੋ ਨਾਮ ਕਉ ਨਾਮ ਜਨ ਕੇ ਸਦਕਾਮ ਬੋਲੋ ਜਾਜੇ ਵਾਦਨ ਨਾਲ ਪ੍ਰਭ ਨੇ ਜਨ ਕਿੰਨੀ ਦਾਤ ਕਰੈ ਭਗਤ ਆਤਮ ਕੇ ਜਾਏ ਪ੍ਰਭ ਨੇ ਸੋ ਰਹਿ ਸਮਾਏ ਜੋ ਹੋ ਆਵ ਸੋ ਜਾਣੇ ਪ੍ਰਭ ਨੇ ਕਵ ਕੁੰਜਾਨੇ ਤਿਸ ਕੀ ਮੈਂ ਮਹਾਗੁਣ ਮਕਾਨਾ ਤਿਸ ਕਾ ਗੁਣ ਕਹਿ ਨ ਜਾਣ ਆਠ ਪੈਰ ਪ੍ਰਭ ਸਹਿ ਜੂਰੇ ਕਉ ਨਾਮ ਸੇਜਨ ਪੂਰੇ ਮਨ ਮੇਰੇ ਤਿਨ ਕੀ ਉਰਲੇ ਮੰਤਨ ਆਪਣਾ ਤਿੰਨ ਜਾਂਦੇ ਜਿੰਜਣ ਆਪਣਾ ਪ੍ਰਭ ਪਛਾਤਾ ਸੋ ਜਨ ਸਰਵ ਥੋਕਾ ਦਾਤਾ ਤਿਸਕੇ ਸਰਨ ਸਰਨ ਸੁਖ ਪਾਵੇ ਤਿਸਕੇ ਦਰਸ ਪਾ ਮਿਠਾਵਰ ਸਿਆਣ ਸਗਲੀ ਸਾੜਤੀ ਜਣਕੀ ਸੇਵਾ ਲਾ ਗਿਆ ਹੁਣ ਜਨ ਹੋਵੀ ਤੇਰਾ ਨਾਨਕ ਤਿਸ ਜਣਕੇ ਪੂਜੋ ਸਤ ਪੈਰਾ ਸਲੋਕ ਸਤਿਪੁਰਖ ਜਨ ਜਾਣਿਆ ਸਤਿਗੁਰ ਤਿਸਕਾ ਨਾਥ ਤਿਸਕੇ ਸੰਗ ਸਿਖ ਉਦਰੇ ਨਾਨਕ ਹਰ ਗੁਣ ਗਾਵਸ ਪਦੇ ਸਤਿਗੁਰ ਸਿੱਖੀ ਕਰ ਬਿਰਦਪਾਲ ਸੇਵ ਕੋ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਾਲੇ ਰਹਿ ਗੁਰ ਬਚਨੀ ਹਰ ਨਾਮ ਤਰੇ ਸਤਿਗੁਰ ਸਿੱਖ ਬੰਧਨ ਕੱਟੇ ਗੁਰ ਕਾ ਸਿੱਖ ਕਰਤੇ ਹਟੇ ਸਤਿਗੁਰ ਸਿੱਖ ਕੋ ਨਾਮ ਤੰਦੇ ਗੁਰ ਕਾ ਸਿੱਖ ਗੁਰ ਭਾਗੀ ਹੈ ਸਤਿਗੁਰ ਸਕਲ ਪਲ ਸੁਆਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵ ਜੁਰਾਏ ਗੁਰ ਕੀ ਆਗੇ ਮਨ ਮੈਂ ਸਹੇ ਆਪ ਸੁਖੋ ਕਰ ਕੁਸੁਨ ਜਨਾਵੇ ਹਰਾ ਨਾਮ ਦੇ ਸਤਿ ਆਵੇ ਮਨ ਵਿੱਚ ਸਤਿਗੁਰ ਕੇ ਪਾਤੇ ਸੇਵਕੇ ਕਾਰਜਰਾਸ ਸੇਵਾ ਕਰਤ ਹੋਏ ਨੇ ਕਾਮੀ ਦਿਸ ਕੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵ ਗੁਰ ਕੀ ਮਤਲੇ ਬੇਸ ਬਿਸ ਹੋਏ ਗੁਰ ਕਾ ਮਨ ਮਾਨੇ ਸੋ ਸੇਵ ਪਰਮੇਸ਼ਰ ਕੀ ਗਾ ਜਾਣੇ ਸੋ ਸਤਿਗੁਰ ਜਿਸ ਹਿਰਦੇ ਹਰਨਾਵਣ ਕਬਾਰ ਗੁਰ ਕੋ ਬਲ ਜਾਓ ਸਰਵਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਪ੍ਰਮੁ ਰੰਗਦਾਤਾ ਬ੍ਰਹਮ ਜਨ ਜਨ ਮੈਂ ਪਾਲ ਇੱਕ ਆਪਣੇ ਕਿਸ਼ ਪਰਮ ਸਾਹਿਬ ਸਿਆਣ ਬੁਲਾਇਣਾ ਜਾਏ ਨਾਨਕ ਐਸਾ ਕਰੋੜ ਫਾਗੀ ਪਾਈਏ ਸਫਲ ਦਰਸ਼ਨ ਬੇਗਤ ਪੁਨੀਤ ਪਰਸ ਚਰਨ ਕਤ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਮੂੰਹ ਕੀ ਦਰਗੇ ਗਵੈ
सुन कर वचन करण अखाने मन संतोख आत्म त्याने पूरा गुरु के जाका मंत्र अमृत स्पे को संत गुण बेअंत कुंजनी पाए नाम किस पावत जले मिलाए जिहवा एक उस्ताद अनेक साथ पूर्व पूर्ण विवेक काहू बोल न पाहु कारण एक गोचर गुण रवाणी रहा निर्वार सुखदाय ताकि कीमत किन न पाए आनक भगत बंधु नित कर चरण कमल हृदय सुमरा सब बलहारी सब गुरु अपने नाम किस पर साधा सब प्रभु जपने ए हर सुभाव जन को अमृत भी अमृत सोय स्पुरोखा नई कद ना जाके मन फुकटे गुणदास आठ पैर हर कर नाम ले सच बुदय सब को दे मोह माया के संग न ले मन में राखे हर हरे कंद कर दीप गुर गासे नाम प्रमो दुख तैते नासे तब तुम्हारे ठंड भरता है नया दुख नाठे पाई जन मरण के मिटन दे से साधु के पूर्ण उपदय से पहुंचू कर निर्भय बस सकल व्याद मन ते कह न से जिसका साधन कृपा दारी सा संग जब नाम राज स्थित पाए चुके प्रभु गावन सुन नानक हर हर दस सर्व निर्गुण आप सरगुण पे कला धार जिन सगली मोहि अपने चरण प्रभाव बनाए अपनी कीमत आपे पाए हर बिंदु जाना ही कोई सरण निरंतर को सोय उत्पुत्र व्या रूप रंग पे प्रगा साध के संग रच रचना अपनी कल धारी अणक बार नानक बुलहारी सलोक साधन जाले बिन भजन विखिया सगली सार हर हर नाम को मामना नानक हे तन सार स्वय समझन अमर कुल विचार एक स्मरण उधार उपा समित विचार चरण कमल अमृत माता रो करण करण सुभरा सम्राट दृढ़ कर कहो नाम हर वत ए तन संजो भगवंत समझन कर निर्मल मंत कास रखो मन माए सर्व दुख नानक मिल जाए जिस तन को चार कुंड उड़तावे सो तन हर सेवा ते पावे जिसो भग कृपल करणी सासो जिसो को निर्वाचा मे सो सुख साधु संकुरी जिसो भग कृपल करणी सासो भजर की जरणी अनुक पावी रोग न जाए रोग मुड़े हर खुदलाए समृधान में हर नाम निधान जब नानक दर की प्रवाण मन प्रबुद्ध हर के ना इंदा जिस तावते आवे ठाए ताको बिघन लागे कोई जा कर दिवस असोय कलता ती ठांडा हर नाम सिमर सिमर सदा सुख पाऊं पावन से पूर्ण यास पात पाया तुम प्रगास तिद कर जाए बसे उनासी को ना निकटी जम फासी तत विचार कह जन साचा जन्म मरे सो काचो काचा आवा गण मिटे परसे व्याप्त अक्षर गुरुदेव मृतन जन्म का हो उदार हर हर सिमर प्राण धारण पावन छुट नारे सिमर सास वे विचार हर की बात करो मन लाए मन बंशन नान कोल पाए संगना चाल तेरे तन दुख्या लपटावे मूर्ख मना सुत मीत गुरु मरवंताय ते गुण कौन सुनाता राजन मा विस्तार इनते काउ कौन छुटकारा सब श्री रथ सुवारी झूठा डम झूठ पसारी जिन दिए तिस बुझन बिगाना नाम विसार नानक पुस्ताना गुरु की मतुले आने भक्त बनाओ बोडू बेसने हर की बात करो मन मीत निर्मल होए तुम्हारो चेत चरण कमल राख मन माए जन्म जन्म के किल हो जाए आप जपो प्रणाम जपाओ सुन कहत रहत कद पाओ सर पुत सर कौन आओ सह सुभाय नानक गुण गाओ गुण गाओ त्रिवित्र समय बिन जाय मई फैल हो चंद से सुखनाओ सास ग्रह सर नाम समाओ छाड़ से आन सगली मन सास संगाव साई चढ़ा हर बुंजी संज करो बिखार जिसना दुर्ग जिया सुख दरगा जयकार समुण निरंतर एको दे कहो नानक जा के मस्त गले के को जापे को साला एक सिमरे कुमण आए एक सके गुण गाल अनंत मन तन जाप एक भगवंत एको एक करया पूर्ण पूर भगवान विस्तार एक ते पे एक रात विरासत गए मन तन अंतर एक प्रवराता गुर प्रसाद नानक एक जाता श्लोक फिरत प्रवे आए परया तो शरण आए नानक प्रवेणती अपनी भगती लायस्पति जाचक जन जाचे प्रवदान कर कृपा देव हर नाम साधन की मंगो तूर पार परमेश्वर दा पूर सदा सा प्रभु के गुण गाओ सास सास प्रभु तुम ते आओ चरण कमल सोला गए प्रीत भगत करो प्रभु की नित नीत कोटे को धार नानक मंगे नाम दुसार प्रभु की दृष्ट मास हो गए अर्स पा बिरला को जिन चाखे से जन त्रिवदाने पूर्ण पुरुष ने डोला ने सुब्र परे प्रेम रस रंग उजे चाव साध के संग परेश नाम सब त्याग अंतर फरगा संत लीला गुड़ भागी जब प्रभु सोए नानक नाम ते इसको ऐसे वकी मन सब पूरी भई सा गुरु ते निर्मम तलय जन को प्रभु दयाल सेवक नु सदा निहाल बंधन कारण मुख जन पै जन्म मरण दुख करूंगा छुपनी सरदा सा पूरी रव रहा सत्संग हजोर जिसका साधन लिया मिला है नानक भक्ति नाम सुमाए सो को विसरे काल न पाने सो को विसरे किया जाने सो कुछ न सब कोई दिया सो को विसरे जय जीवन दिया सो क्यों विसरे जगन मराखे गुरु प्रसाद को लाखे सो को विसरे जीव व्यक्ति काटे जन्म जन्म का टूटा काटे
ਗੁਰਪੁਰੇ ਤਾਤੇ ਬੁਝਾਇਆ ਬ੍ਰਹਮ ਆਪਣਾ ਨਾਮ ਚੰਤਿਆ ਸਾਧਨ ਸੰਤ ਕੁਰੇ ਕਾਮਿਆਂ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਆਪ ਜਪੋ ਹਰਨਾਮ ਜਪਾਓ ਭਗਤ ਪਾਤਰੇ ਸੰਸਾਰ ਬਿਨ ਭਗਤੀ ਜਨੁ ਸਹੀ ਸਾਰ ਸਰਬ ਕਲਿਆਣ ਸੁਖਨੰਦ ਨਾਮ ਬੁੱਢ ਜਾਤ ਪਾ ਵਿਸਰਾਮ ਸਗਲ ਦੂਖ ਆਵਤ ਨਾਸ ਨਾਮ ਨਾਮ ਜਪੋ ਗੁਣਤਾ ਸੁਭਦੀ ਪ੍ਰੀਤ ਬਿਨਮਲਾ ਚਾਵ ਮੰਤਨ ਅੰਤਰੇ ਸੁਹਾਵ ਨੇਤਰੋ ਬੇਗ ਦਰ ਸੁਖ ਹੋਏ ਮਨ ਭਿਕਸੇ ਸਾਹ ਚਰਨ ਤੋਏ ਭਗਤ ਜਨਾ ਕੇ ਮਨ ਧਨ ਰੰਗ ਵਿਰਲਾ ਕੋ ਭਾਵੇ ਸੰਗ ਏਕ ਵਿਵਾਦੀ ਜੇ ਕਰਮਾਇਆ ਗੁਰਪ੍ਰਸਾਦ ਨਾਮ ਸਫਲਾਇਆ ਤਾਂ ਕਿ ਮਾਂ ਕਹੀ ਨਾ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭ ਬਖਸ਼ਣ ਦੀਨ ਦਿਆਲ ਭਗਤ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ ਭਰਾ ਕਰਤ ਪ੍ਰਤਪਾਲ ਆਦਿ ਪ੍ਰਭ ਕਰਮ ਕਰਤਾਲ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਪਾਏ ਲਾਭ ਮਨਹੀਤ ਹਮ ਨਿਰਗੁਣ ਯਾਰ ਨੀਚੇ ਜਾਨ ਨਾਨਕ ਮੇਰੀ ਸ਼ਰਨ ਪ੍ਰਭ ਭਗਵਾਨ ਸਰਵ ਬੈਕੁੰਡ ਮੁਕਤ ਮੁਖ ਪਾਇਕ ਨਿਮ ਕਰਕੇ ਗੁਣ ਗਾਇਨ ਕਰਾਜ ਭੋਗੜੇ ਆਈ ਅਰਕੇ ਨਾਮ ਕੀ ਕਤਮਨ ਪਾਏ ਭੋ ਭੋਜਨ ਕਾ ਪ੍ਰਸੰਗੀ ਰਸਨਾ ਜਪਤੀ ਹਰ ਹਣੇ ਭਲੀ ਸੋ ਕਰਨੀ ਸੋ ਬਤਨਵੰਤ ਹਿਰਦੇ ਵਸੇ ਪ੍ਰਭੂ ਗੁਰਮਨ ਸਾਧ ਸੰਗ ਪ੍ਰਭ ਦੇ ਨਿਵਾਸ ਸਰਵ ਸੁਖ ਨਾਨਕ ਪ੍ਰਗਾਸ ਸਲੋਕ

ਜਬ ਆਪਣੇ ਆਪ ਆਪਾਰ ਬ੍ਰਹਮਤਾ ਮੋਹ ਕਾਂਗਜੋਤ ਭਰਮੇ ਆਪਣ ਕੀ ਲਿਆ ਵਰ ਤੀਜਾ ਨਾ ਨਿਕਰਣੇ ਹਰਨ ਦੂਜਾ ਜਾਵਤ ਪ੍ਰਭ ਕੇਵਲ ਤਣੀਤਾ ਬੰਦਮੁਖ ਕੋਕਸ ਕੋ ਗਣੀ ਜਾਵ ਕਰਕ ਮੈਂ ਪਾਰ ਤਾ ਨੁਰਖ ਸੁਰੂ ਕੋ ਕੋਣ ਤਾਪ ਜਨ ਰੁਕਮ ਪ੍ਰਭ ਸਹਿ ਸੁਭਾਏ ਤਪ ਸਿਵ ਸਕਤ ਕੋ ਕੀ ਉਠਾਇਆ ਜਬ ਆਪੇ ਆਪ ਆਪਣੀ ਜੋਤ ਧਰੇ ਦਾ ਕੁਮ ਨਿਰ ਕੋ ਕਤ ਡਰੇ ਆਪਣ ਜਲਦਾ ਕਰਨ ਹਾਰ ਨਾਨਕ ਰਾਹ ਕਰੇ ਗਮ ਭਾਰ ਬਨਾਸੀ ਸੁਕੇ ਆਪਣੇ ਆਸਨ ਦਾ ਜਨਮ ਮਰਨ ਕੋ ਕਾਬਲਾ ਸੰਜਾ ਪੂਰਨ ਕਰਤਾ ਪ੍ਰਸ ਹੋਏ ਤਪ ਜੁਮ ਕੀ ਤਰਾਸ ਕੋ ਕੁਛ ਹੋਏ ਜਬ ਅਵਗਤ ਗੋਚਰ ਪ੍ਰਵੇਕਾ ਤਬ ਚਤੁਰ ਸਲੇਖਾ ਜਬ ਨਾਥ ਨਿਰੰਜਨ ਗੋਚਰ ਕਾ ਦਿੱਤਾ ਪਹੁੰਚੇ ਗੁਣ ਬੰਧਨ ਬਾਧੇ ਆਪ ਨੂੰ ਆਪ ਹੀ ਪਸਰ ਚਰ ਜਾ ਨਾਨਕ ਆਪ ਨੂੰ ਪਾਪ ਹੀ ਚਰ ਜਾ ਜੈ ਨਿਰਮਲ ਜਹਿ ਤਹਿ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਕਾ ਨਿਰਬੰਧ ਤੈ ਕੌਣ ਕੁਮਾਨ ਕੌਣ ਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਸਿਰ ਲੁਕ ਦਕੋ ਕੇਸ ਜੈ ਜੋ ਸਰੂਪੀ ਜੋ ਸੰਗ ਸਮਾਵੇ ਤੈ ਕਿਸੇ ਭੂਕਮ ਤ੍ਰਿਪਤਾਵੇ ਕਰਨ ਕਰਾਵਣ ਕਰਨੇ ਹਾਰ ਨਾਣੇ ਕਰਤੇ ਕਰਨੇ ਸਮਾਰ ਜੋ ਆਪਣੀ ਸੁਭਾ ਆਪਣ ਸੰਗ ਮਨਾਏ ਤਾ ਕੌਣ ਮਾਏ ਬਾਮ ਤ੍ਰਿ ਸੁਭਾਏ ਜੈ ਸਭ ਕਲਾ ਪੇ ਪ੍ਰਵੀਨਤਾ ਵੇਖ ਤੇ ਕਾਹ ਕੋ ਚੀਨ ਜੈ ਆਪਣੇ ਆਪ ਆਪ ਧਾਰੇ ਤੋ ਸਗਨ ਸਗਨ ਕਾਂ ਵਿਚਾਰ ਜੈ ਆਪ ਨੂੰ ਜਾ ਆਪਣੇ ਰਾਤ ਹੈ ਕੌਣ ਠਾਕੁਰ ਕੌਣ ਕਹੀਏ ਜੇ ਰਾ ਬਿਸਮ ਸੰਭਵ ਸਮਾਜ ਜਿਨ ਬੁਝੇ ਤੇ ਸਿਆ ਸਵਾਤ ਬਿਸਮਣ ਬਿਸਮਰਾ ਸਮਾਧ ਨਾਨਕ ਆਪਣੀ ਕਾਜਾ ਨਵਾਬ ਜਾਂ ਚਲਾ ਚੇਤ ਭੇਸ ਮਾਵੇਂ ਕਿਸੇ ਵੀ ਆਪ ਸਮਾਏ ਆਪਸ ਗੋਆ ਪੈਦਾ ਤੈ ਕੁਣ ਕਾ ਨਾ ਹੀ ਪ੍ਰਵੇਸ ਜੈ ਕਹਿ ਕੇ ਭਗਵੰਤਾ ਤੈ ਕੌਣ ਚਿੰਤ ਕੁਛ ਲਾਗੇ ਚਿੰਤਾ ਜੈ ਆਪਣੇ ਆਪ ਆਪ ਤਿਆਰ ਤੈ ਕੌਣ ਕਿਤੇ ਕੁਣ ਸੁਣਨੇ ਆਲਾ ਬੋ ਪਿਆ ਤੂੰ ਤੇ ਉੱਚਾ ਨਾਨਕ ਆਪਸ ਗੋ ਪੇ ਪੂਜਾ ਜੈ ਆਪ ਰਚੋ ਪ੍ਰਪੰਚ ਕਾਰ ਤੈ ਕੁਣ ਮੈਂ ਕਿਨ ਵਿਸਾਰ ਪਾਪ ਹੁੰਦਾ ਭਈ ਗਾਤ ਕੋ ਨਰ ਕੋ ਸੁਰ ਪੁੰਚਾਓ ਤੇ ਆਲ ਜਾਲ ਮਾਇਆ ਜੰਜਾਲ ਹੁਮ ਮੋਹ ਭਰਮ ਪੈ ਬਾਲ ਦੁਖ ਸੁਖ ਮਨ ਮਰ ਮਾਨ ਕੁਰ ਕਰ ਪਿਓ ਕੇ ਆਣੇ ਆਪਣ ਕੇ ਲਿਆ ਕਰ ਦੇਖਿਆ ਖੇਲ ਸਪੋਚਿਆ ਤਾਂ ਨਾਨਕੇ ਕਹਿ ਜੇ ਅਵਗਤ ਭਗਤਾਂ ਆਪ ਜਾਂ ਬਿਸਰੇ ਪਾਸਾਰ ਸੰਸਵਰਤਾਪ ਦੋ ਪਾਕੇ ਆਪੇ ਦਨ ਇਹਨੂੰ ਕਿਸ ਬਾਣੂ ਬਣੀ ਆਪੇ ਕਹੋ ਤੇ ਕਰਨ ਚੋ ਜੇ ਆਪੇ ਰਸ ਭੁਗ ਨਿਰਜੋਗ ਜਿਸ ਪਾਵੇ ਤੁਸੀਂ ਆਪਣਾ ਲਾਵੇ ਜਿਸ ਪਾਵੇ ਤੁਸੀਂ ਖੇਲ ਖਿਲਾ ਬੇਸ਼ਮਾਰ ਥਾਕਨ ਤੈ ਤੋਲੇ ਜੋ ਬੁਲਾਉ ਤੂੰ ਨਾਨਕ ਦਾਸ ਬੋਲੇ ਸਲੋਕ ਜੀ ਜੰਤ ਕੇ ਠਾਕੁਰ ਆਪੇ ਵਰਤਨਾਰ ਨਾਨਕੇ ਕੋ ਬਸਰਿਆ ਦੂਜਾ ਕਹਿ ਦਿਸ਼ਟਾ ਰਸਪਦੀ ਆਪ ਕਿਥੇ ਆਪ ਸੁਣੇ ਹਾਰੇ ਆਪੇ ਕਾ ਵਿਸਤਾਰ ਜਦ ਇਸ ਬਾਬਤ ਸਿਰਫ ਵਾਏ ਬਣੇ ਬਾਣੇ ਲੈ ਸਮਾਏ ਤੁਮ ਤੇ ਭੈਣੇ ਕਿਸ ਹੋਇਆ ਆਪਣ ਸੁਜਾਗਤ ਕਰੋਏ ਜਾਕੂ ਪ੍ਰਭ ਜੀ ਆਪ ਜਾਏ ਸਤਨਾਮ ਸੁਜਨ ਪਾਏ ਸੋ ਸੁੰਦਰ ਸੀ ਸਤ ਕਵੇ ਤਾਂ ਨਾਨਕ ਸਗਲ ਸ੍ਰਿਸ਼ਟ ਕਰ ਜੇਤਾ ਜੀ ਜੰਤਰ ਸਾਹਿਬ ਦਾ ਕਿਹਾ ਦੀਨ ਦਿਆਲ ਨਾਥ ਕੋ ਨਾਲ ਜਿਸ ਰਾਖੇ ਦੀ ਕੋਈ ਨਮਾਰੇ ਸੋ ਮੋਇਸ ਮਨੋ ਸਾਰੇ ਤੀਸਾ ਜਾ ਔਰ ਕਾਂ ਕੋਈ ਜਾਏ ਸਭ ਸ੍ਰੀ ਨਿਰੰਜਨ ਰਾਏ ਜੇ ਕੀ ਯੁਗ ਜਾ ਕੇ ਸਭ ਹਾਥ ਅੰਦਰ ਬਾਰ ਜਾਣੋ ਸਾਧ ਕੁ ਨਿਧਾਨ ਬੇਅੰਤ ਵਾਰ ਨਾਨਕ ਦਾਸ ਦਾ ਵਿਹਾਰ ਪੂਰਨ ਪੂਰ ਹੈ ਦਿਆਲ ਸਭ ਉਪਰ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਦਰ ਜਾਮੀ ਰਹਿ ਪਿਆ ਪਰਤ ਵਾਲੇ ਜੀਵਨ ਵਪਾਰ ਜੋ ਜੋ ਰਚਿਸ ਭਾਵ ਜੀ ਲੈ ਮਿਲਾਏ ਭਗਤ ਪ੍ਰਿਆ ਕੇ ਗੁਣ ਗਾਏ ਮਨ ਅੰਦਰ ਵਿਸ਼ਵਾਸ ਕਰਮਾਨਿਆ ਕਰਨ ਹਰ ਨਾਨਕ ਜਾਣੇ ਆ ਜਾਣ ਲਾਗੈ ਹਰ ਇੱਕ ਨਾਏ ਤਿਸ ਕੀ ਆਸ ਨ ਵਿਰਥੀ ਜਾਏ ਸੇਵਕ ਸੇਵ ਆਪਣੇ ਹੁਕਮ ਬਚਪਨ ਬੁੱਧ ਪਾਏ ਸੇ ਪ੍ਰਣੇ ਵਿਚਾਰ ਜਾ ਕੇ ਮਨੁੱਖ ਸੰਕਾਲ ਬੰਧਨ ਤੁਰ ਭੈ ਨਿਰਵੈਰ ਅੰਦਰ ਪੂਜੇ ਗੁਰ ਕੇ ਪੈ ਲੋਕ ਸੁਖੇ ਪ੍ਰਲੋਕ ਸੁਹੇ ਨਾਨਕ ਹਰ ਪ੍ਰਭ ਆਪੇ ਮੇਲੇ ਸਤਸੰਗ ਕਰੁਣਾ ਗੁਣ ਗਾਵ ਪ੍ਰਭਾਵਾਨ ਰਾਮ ਨਾਮ ਤੋਂ ਕਰੋ ਵਿਚਾਰ ਦ੍ਰਿੜ ਦੇ ਕਾ ਕਰੋਧ ਹਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਵ ਪ੍ਰਾਂਤਰਣ ਕਹਿ ਸੁਭਾਵ ਆਠ ਪਰ ਪੁਰਵੇ ਪੁੰਡੇ ਰਾਮ ਟੇਕ ਗਿਆਨ ਸਿੰਘ ਦੇਹਰਾ ਸੁਣ ਵਦੇ ਸਿਰ ਦਿਵਸ ਆਵ ਮਣ ਛੇ ਨਾਮ ਖੁਲਵਾ ਹਲ ਫਲ ਦੁਰੇ ਸੁਆ ਰਾਮ ਨਾਮ ਤ੍ਰੋੜਦਾਰ ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਵਿਸ਼ੇਸ਼ ਦਾਸ ਪ੍ਰੀਖਿਆ ਮੰਤਰ ਨਾਮ ਚ ਬੋਲੇ ਬੁਲਾਏ ਦੁਖ ਦਤ ਮਨ ਥੇ ਹੋ ਜਾਏ ਸੱਚ ਵਪਾਰ ਕਰੋ ਵਪਾਰੀ ਨਾਨਕ ਨਿਭੇ ਖੇਪ ਤੁਮਾਰੀ ਕਟੇ ਕਰੋ ਮਾਏ ਨਾਮ ਪਾਉਣਾ ਆਵੇ ਜਾਏ ਤਿਸ਼ਟ ਦੂਰ ਕਾਂ ਕੁਜਾ ਬੁਰਾ ਖੁਣਾ ਤੈ ਨਿਰਭੁਜ ਪੈ ਸਗਲ ਭੁਮੜੇ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੇ ਤਿਸ ਨਾ ਹੀ ਦੁਖੇ ਨਾਮ ਜਦ ਮਨੋ ਸੋਗ ਚਿੰਤਾ ਜਾਏ ਮਿਟੇ ਓਂਕਾਰ ਤਿਸ ਜਿਨ ਕੋ ਕੋ ਨੇ ਜੋਏ ਨ ਪੁੰਚ ਨਾਲ ਸਿਰ ਉਪਰ ਠਾਡਾ ਗੁਰ ਸੋਰਾ ਨਾਨਕ ਤਾਂ ਕੀ ਕਾਰਜ ਪੂਰਾ ਮਤ ਪੂਰੀ ਅਮਰ ਜਾ ਕੀ ਦ੍ਰਿਸ਼ਟੇ ਦਰਸ਼ਨ ਵੇਗ ਦੁਰ ਸ੍ਰੇਸ਼ਟ ਚਰਨ ਕਮਲ ਦਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧੰਨ ਸੇਵਾ ਸੋ ਕਰੁਣ ਅੰਤਰ ਜਾਮੀ ਪ੍ਰਭ ਪ੍ਰਦਾਨ ਜਿਸ ਮਨ ਵਸੇ ਸੋ ਨਿਹਾਲ ਦਾ ਕੇ ਨਿਪ ਨਿਆਵਤ ਕਾਲ ਅਮਰ ਪੈ ਅਮਰਾ ਪਦ ਪਾਇਆ ਸਾਧ ਸੰਗਨਾਉਣ ਕਰਦਾ ਸਲੋਕ ਗਿਆਨ ਅੰਜਨ ਗੁਰੂ ਦਿਆ ਗਿਆਨ ਤਿਰ ਬਿਨਾ ਸਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭਡੀਟਾ ਨਾਮ ਪ੍ਰਭੂ ਕਾ ਲਾਗਾ ਮਿੱਠਾ ਸਗਲ ਸਮਗਰੀ ਏ ਕਿਸ ਕਟਮਾਇਣ ਗ੍ਰਹਿਣ ਗਾਣ ਦਿਸ਼ਟਾ ਨਾਉਣ ਤਮਲ ਪ੍ਰਭੂ ਕਾ ਨਾਮ ਦੇਹੀ ਮੈਂ ਸਕੈ ਸਰਾਮ ਸੁਣ ਸੁਮਨ ਤੈਨਾਤ ਕਹਿ ਨ ਜੈ ਚਰੂ ਸਮਾਤ ਤਿੰਨ ਦੇ ਗਏ ਸੇ ਆਪ ਦਿਖਾਏ ਨਾਨਕ ਤੀਨ ਸੋ ਜੀ ਪਾਇਆ ਸੁਤੰਤਰ ਸੋ ਬਾਹਰ ਆਨੰਦ ਘੜ ਘੜ ਪਿਆ ਭਰਿਆ ਭਗਵੰਤ ਧਰਮ ਮੈਂ ਆਕਾਸ਼ ਪਿਆ ਸਰਵ ਲੋਕ ਪੂਰਨ ਪ੍ਰਤਪਾਲ ਬਣ ਤਿੰਨ ਪਰਬਤ ਆਇਆ ਪਾਰਮ ਜੈ ਸੀ ਅੱਗੇ ਤੈ ਸਕਰਮ ਪਾਉਣ ਪਾਣੀ ਬੈਸੰਤ ਮਾਇਆ ਚਾਰ ਗੁਣ ਦੈ ਸਮਾਜ ਤਿਸ ਤੇ ਭਿੰਨੀ ਕੋਠਾ ਗੁਰੂ ਪ੍ਰਸਾਦ ਨਾਨਕ ਸੂ ਪਾਓ ਬੇਦ ਪ੍ਰਾਣ ਸਮਰਥ ਮੈਂ ਦੇਖ ਸੱਸੇ ਸੂਰਨ ਕੁਤਰ ਮੈਂ
ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਨਾ ਕਬੂ ਡੋਲੇ ਸਰਬ ਕਲਾ ਕਰ ਖੇਲੇ ਖੇਲ ਮੋਲ ਨਾ ਪਾਈ ਗੁਣੇ ਮੋਲ ਸਰਬ ਜੋਤ ਮੈਂ ਜਾ ਕੀ ਜੋ ਧਾਰਿਓ ਸਵਾਮੀ ਜੋਤ ਪਾ ਗੁਰ ਪ੍ਰਸਾਦ ਭ੍ਰਮ ਕਾ ਨਾਸ ਨਾਨਕ ਤਿਨ ਮੈਂ ਵਿਸਾ ਸਮਝਣਾ ਕਵੇ ਖੰਸਾ ਭ੍ਰਮ ਸਮਝਣਾ ਕਿ ਹਿਰਦੇ ਸਭ ਧਰਮ ਸਮਝਣਾ ਸੁਣੇ ਸੁਵਚਨ ਸਰਬ ਆਪਿ ਰਾਮ ਸੰਗ ਰਚਨ ਜਿਨ ਜਾਤਾ ਜ਼ਿਕਰਿਆ ਸਾਧ ਭਜਨ ਸਾਧੂ ਸਭ ਕੈਦ ਜੋ ਜੋ ਹੋਏ ਸੋਏ ਸੁਖਮਾਨੇ ਕਰਨ ਕਰਾਵਣ ਹਰ ਪਵ ਜਾਣੇ ਅੰਤਰ ਵਸੇ ਬਾਲ ਪਿਓ ਨਾਨਕ ਦਰਸ਼ਨ ਦੇ ਸਮ ਹੋਈ ਆਪ ਸਤਿ ਕਿਆ ਸਭ ਸਾਥ ਇਸ ਪ੍ਰਭ ਦੇ ਸਗਲ ਪਾਤ ਇਸ ਭਾਵਤਾ ਕਿਰ ਵਿਸਥਾਰ ਇਸ ਭਾਵਤਾ ਏ ਕੰਕਾਰ ਅਣਕ ਲਾ ਲਖਣੀ ਜਾ ਜਿਸ ਭਾਤ ਦੇ ਮਿਲਾਏ ਕਮ ਨੁਕ ਨੂੰ ਕਹੀਏ ਦੂਰ ਆਪ ਆਪ ਪ੍ਰਭੂਰ ਅੰਤਰ ਕਛ ਆਪ ਜਨਾਏ ਨਾਨਕ ਸਿੰਘ ਆਪ ਹੋਇਆ ਸਰਪੂਤ ਅਵਰਤਾਰਾ ਸਭ ਨੈਣਾ ਤੇ ਕਣਹਾਰ ਸਗਲ ਸਮੱਗਰੀ ਜਾਂ ਕਦਣਾ ਜਾ ਆਪਣੇ ਦੱਸਿਆ ਆਪ ਸੁਣਾ ਜਾਣੀ ਖੇਲ ਬਣਾ ਗਿਆ ਕਾਰੀ ਕਿੰਨੀ ਮਾਇਆ ਸਭ ਕੀ ਮਾਤਾ ਲਿਪਤ ਹੋ ਰਿਹਾ ਜੋ ਕੁਛ ਕਹਿਣਾ ਸੋ ਆਪੇ ਕਹੇ ਅੱਗੇ ਆਵੇ ਅੱਗੇ ਜਾਏ ਨਾਨਕ ਦਾ ਭਾਵ ਚੱਲੇ ਸਮਾਏ ਇਸ ਤੇ ਹੋਏ ਸੁਣਾਏ ਬੁਰਾ ਔਰ ਕਹੋ ਕਿਨੇ ਕੁਛ ਕਰਾ ਭਲਾ ਕਰ ਦੋ ਨੀ ਕੀ ਆਪੇ ਜਾਣੇ ਆਪਣੀ ਜੀ ਕੀ ਆਪ ਸਾਜਧਾਰੀ ਸਭ ਸਾਚ ਉਹ ਪੋਦੇ ਆਪ ਸੰਗਰਾਜ ਤਾਂ ਕੀ ਗੱਲ ਕਹੀ ਨਾ ਜਾਏ ਦੂਸਰੇ ਤੋਂ ਜੀਵਾਏ ਤਿਸਕਾ ਕੀਆ ਸਾਂ ਪ੍ਰਵਾਨ ਗੁਰੂ ਪ੍ਰਸਾਦ ਨਾਨਕ ਜਾਣ ਜੋ ਜਾਣੇ ਤਿਸ ਦਾ ਸੁਖ ਹੋਇਆ ਮਿਲਾਏ ਲੈ ਪ੍ਰਾਸ ਹੋਇਆ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਖ ਸ੍ਰੀ ਦੇ ਭਗਵਾਨ ਧੰਨ ਧੰਨ ਧੰਨ ਜਿਨ੍ਹਾਂ ਜਿਸ ਪ੍ਰਸਾਦ ਸੋ ਜਗਤ ਰਾਏ ਜਾਣਕ ਜਾਣੇ ਆਉਣ ਕਹਿ ਸਵ ਜਾਣਕੇ ਸੰਗਤ ਆਵੇ ਨਾ ਵਾ ਮੁਕਤ ਮੁਕਤ ਕਰੇ ਸੰਸਾਰ ਨਾਨਕ ਤੁਸੀਂ ਜਨ ਕੋ ਸਵਾ ਨਮਸਕਾਰ ਸਲੋਕ ਪੂਰਾ ਪ੍ਰਭ ਇਰਾਦੇ ਆ ਪੂਰਾ ਜਾਖਾ ਨਾਵ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਪੂਰੇ ਗੁਰ ਕਾ ਸੁਨ ਉਪਦੇਸ਼ ਪਾਲ ਬ੍ਰਹਮ ਪ੍ਰਭਾ ਪੇ ਸਾਸਾ ਸਿਮਰੋ ਗੋਬਿੰਦ ਮਨ ਤ੍ਰਿਗੁਤ ਚੰਦਾਸ ਮਨ ਤਿਆਗੋ ਤਰੰਗ ਸਮਝਣਾ ਕੀ ਤੁਰ ਮਣ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗਤ ਗੁਣ ਸਾਗਰੋ ਹਰ ਤਰੋ ਹਰ ਤਨ ਕੀ ਪਰੜੇ ਭੰਡਾਰ ਨਾਨਕ ਗੁਰੂ ਪੂਰੀ ਨਮਸਕਾਰ ਕੇਮ ਕੁਸਲ ਸਹਿਜਨੰਦ ਸਾਧ ਸੰਗਤ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਕੋਮ ਧਰਮ ਤਰਸ ਪਿਓ ਚੇਚੇ ਤੋ ਨਾਰਾਇਣ ਏਕ ਰੂਪ ਜਾ ਕੇ ਰੰਗ ਨੇ ਗੋਪਾਲ ਦਮੋਦਰ ਦੀਨ ਦਿਆਲ ਤੁਕ ਪੰਜ ਪੂਰਨ ਕਿਰਪਾ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਠੀਕ ਅਧਾਰ ਉਤਮ ਸਲੋਕ ਸਾਧ ਕੇ ਬਚਨ ਅਮਲੀ ਕਲਾ ਲਿਤਨ ਸੁਣਤ ਕੁਮਾਰ ਤੋ ਹੋਦ ਉਧਾਰੇ ਆਪ ਤਰੇ ਰੋਕ ਨਿਸਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਰੰਗ ਜੈ ਜੈ ਸੋਤ ਨਾਥ ਵਾਜੇ ਸੁਣ ਸੁਣੰਤ ਕਰੇ ਪ੍ਰੋ ਗਾਜੇ ਭਗਟੇ ਗੋਪਾਲ ਮਾਤ ਕੇ ਮਾਤੇ ਨਾਨਕ ਤੁਰੇ ਦਿਨ ਕੇ ਸਾਥੇ ਸਨ ਜੋ ਸੁੰਦਰ ਨਹੀਂ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਬੈਠ ਪਏ ਸਵਰੇ ਨਿਮਰਤ ਨਾਮ ਸਤਸੰਗ ਲੈਣ ਸੋ ਪ੍ਰਸੰਨ ਭਏ ਗੁਰਦੇ ਪੂਰਨ ਹੋਏ ਸਹਿਯੋਗ ਕਿਸੇ ਆਲ ਜੰਜਾਲ ਵਿਕਾਰ ਤੇਰਾ ਤੇ ਰਾਮ ਨਾਮ ਸੁਣ ਸੁਣਾ ਕਹਿ ਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨੇ ਵੀਖੇ ਬਿਮਾਰੀ ਪ੍ਰਭ ਕਿਸੋ ਕਰੋ ਸੁਨਮੇ ਸਾਵਧਾਨੇ ਕਹਿ ਕਰ ਸੇ ਸੁਖਮਾਣੀ ਸਾਹਿਬ ਗੋਬਿੰਦ ਗੁਰਨਾਮ ਜਿਸ ਮਨ ਵਸੇ ਜੋਤ ਨਿਧਾਨ ਸਰਵ ਵਿਚਾਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਭ ਸਭ ਲੋਏ ਸਭ ਤੋਂ ਹੀ ਪਾਇਆ ਸਥਾਨ ਬਹੁਨ ਹੋਏ ਆਉਣ ਜਾਣ ਹਰ ਤਨ ਕਾਲ ਚਲੇ ਜਨ ਸੋਏ ਨਾਨਕ ਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਤ ਨਾਮ ਨਿਧ ਬੁੱਧ ਗਿਆਨ ਸਰਵ ਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਚੇਸ਼ਟ ਤੁਮ ਇਸ਼ਨਾਨ ਚਾਰ ਪਦਾਰਥ ਗੁਣ ਪ੍ਰਗਾ ਸਭ ਕੇ ਮਤ ਸਖਤ ਉਦਾਸ ਸੁੰਦਰ ਚਤੁਰਤਾ ਕਵੇਤਾ ਸਮਦਰਸ਼ੀ ਏਕ ਦਿਸ਼ਟੇਤਾ ਫਲ ਤਿਹ ਜਨ ਕੇ ਮੁਖ ਬਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਦਾਨ ਚ ਪੇ ਮਨ ਕੋਇਆ ਸਭ ਯੁਗ ਮੈਂ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰ ਸਾਸਰ ਵੇ ਬਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੇ ਮਨ ਵਿਸਰਾਮ ਗੁਰ ਅਪਰਾਧ ਸਾਧ ਸੰਗਠੇ ਸਮਗ੍ਰਿਪਾ ਤੇ ਜਨਤੇ ਛੁਟੇ ਜਾ ਕੇ ਮਸਤਕ ਕਰਮ ਪ੍ਰਭਾਏ ਸਾਧ ਸਨ ਨਾਨਕ ਤੇ ਆਏ ਜਿਸ ਮਨ ਵਸੇ ਸੁਣ ਲਾਏ ਪ੍ਰੇਤ ਜਨਾਵੇ ਹਰ ਪਹੁੰਚੇ ਜਨਮ ਮਰਨ ਤਾ ਕਾ ਦੁੱਖ ਨਿਵਾਰੇ ਦੁਰਲਭ ਦੇ ਤਤਕਾਲ ਸੁਧਾਰੇ ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਣੀ ਏਕ ਨਾਮ ਮਨ ਮੈਂ ਸਮਾਣੀ ਦੁੱਖ ਰੋਗ ਬਿਨ ਸੇ ਪੈ ਕਰਮ ਸਾਧ ਨਾਮ ਨਿਰਮਲ ਤਾ ਕੇ ਕਰਮ ਸਭ ਤੇ ਉੱਚ ਤਾ ਕੀ ਸੋਭਾ ਬਣੀ ਨਾਨਕੇ ਗੁਣ ਨਾ

0: तेरे पाण सर्वत
1: वाहे सत श्री अकाल।

ਗੁਰੂ ਸਾਹਿਬ ਜੀ ਸੋ ਕੋਟਲ ਗੁਰੂ ਸੇਵੀਐ ਅਹਿੰਸਾ ਸੁਭਾਈ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ।